ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਝੱਖੜ ਝਾਂਗੇ ਮੀਂਹ ਵਰਸੈ ਭੀ ਗੁਰ ਦੇਖਣ ਜਾਈ ਸਮੁੰਦਰ ਸਾਗਰ ਹੋਵੇ ਬਹੁ ਖਾਰਾ ਗੁਰ ਸਿੱਖ ਲੰਘ ਗੁਰ ਪੈ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸੋਭ ਕਰੇ ਜਲ ਵਰਸੇ ਤੋਂ ਸਿੱਖ ਮਿਲ ਗੁਰ ਬਿਕਸਾਈ ਸੇਵਕ ਆਹੂ ਸੇਵਕ ਉਬਰਤਾ ਘਰ ਘਰ ਬਿਨ ਬਨਾਈ ਨਾਨਕ ਕੀ ਬਿਨਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿੱਖ ਸਿੱਖ ਸਮਝੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੂ ਜਿਸ ਪਾਸ ਬੈਠਿਆ ਸੋਹੀਐ

0: ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
1: ਪਾਹੇ ਜੁਗ ਜੁਗੰਤਰ ਖਾਹੇ ਖਾਹੇ
0: ਹੁਕਮੇ ਹੁਕਮ ਚਲਾਹੇ ਰਾਹੁ।

0: ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ,
1: ਮੋਹ ਕੇ ਬੋਲਣ ਬੋਲੀਏ ਜਿਥੋਂ ਧਰੇ ਪਿਆਰ,
2: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ,
1: ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ,
2: ਨਾਨਕ ਇਹ ਵਹਿ ਜਾਣੀਏ ਸਭ ਆਪੇ ਸਚਿਆਰ।

0: ਬਿਸਰ ਨਾ ਜਾਈ
1: ਤੀਰਥ ਨਾ ਵਾਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ
0: ਜੇਤੀ ਸਿਰਠ ਪਾਈ ਬੇਖਾ ਬਿਨ ਕਰਮਾ ਕੇ ਮਿਲੇ ਲਈ
1: ਮਤ ਵਿਚ ਰਤਨ ਜਵਾਹਰ

0: ਕਰੇ
1: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ
0: ਦੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ
1: ਸੁਣੇ ਸਿੱਧ ਪੀਰ ਸੁਰਨਾਸ ਸੁਣੇ ਧਰਤ ਧਵਲ ਆਕਾਸ
0: ਸੁਣੇ ਦੀਪ ਲੋ ਪਾਤਾਲ ਸੁਣੇ ਪੋਹੇ ਨ ਸਕੇ ਕਾਲ
1: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ
1: ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਸਤ ਸੰਤੋ ਗਿਆਨ ਸੁਣੇ ਅੱਠ ਸੱਠ ਕਾ ਸਨਾਨ
0: ਸੁਣੇ ਪੜ ਪੜ ਪਾਪ ਹਮਾਨ ਸੁਣੇ ਲਾਗੇ ਸਹਿਜ ਧਿਆਨ
1: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ

0: ਹੈ ਪਿਛੇ ਪਛਤਾਏ
1: ਕਾਗਦ ਕਰਮ ਨ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ

0: ਜਗਤ ਤੀਰਥ ਮਲਾਓ।
1: ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨ ਹੋਏ।
0: ਸਵਾਸਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਜਾਓ।
1: ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ।

0: ਪਤਾਲ ਲਖ ਆਗਾਸਾ ਆਗਾਸ
1: ਓੜਕ ਓੜਕ ਭਾਰਤ ਕੇ ਵੇਦ ਕਹਿਣੇ ਇੱਕ ਬਾਤ
0: ਸਹਿਸਾ ਅਠਾਰਾ ਕਹਿਣ ਕਤੇਬਾ ਅਸਲ ਵੇ ਕਥਾਤ
1: ਲਿਖਾ ਹੋਏ ਤਾਂ ਲਿਖੀਏ ਲਿਖੇ ਹੋਏ ਵਿਨਾਸ

0: ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ।

0: ਆਖੇ ਈਸਰ ਆਖੇ ਸਹਿਦੇ ਆਖੇ ਕੇਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ
0: ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ।

0: ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਭਰੀ ਸਿਓ ਕਹੀਐਨ ਕੀਤੇ ਗਾਵਣ ਹਾਰੇ
1: ਗਾਵੇ ਤੁਨੋ ਪੌਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਰਮ ਵਿਚਾਰੇ।

0: ਜੋਰ,
1: ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ,
0: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ,
1: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ,
0: ਰਾਤੀ ਰੁਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ,
1: ਜਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤੇ

0: ਨਮੋ ਸਰਵਾਨੇ ਸਮਾਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਕੀ ਅਪੇਵੇ
1: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪੌਣੇ
0: ਨਾਥੇ ਨਰਸੰਗੀ ਪ੍ਰਮਾਤੇ ਨੋ ਭਾਨ।

0: ਕਲੰਕੰ ਬਣਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁੰਗ ਪਰਮ ਰੂਪੇ ਨਮੋ ਸ਼ਸਤਰ ਪਾਣੇ ਨਮੋ ਆਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
1: ਅਭੇਖੀਆ ਪਰਮੀਆ ਭੋਗੀਆ ਭੁਗਤੇ ਨਮੋ ਜੋਗ ਜੁਗੇ

ਸਰਵਾ ਭਰਨ ਹੈ।

0: ਕਿ ਸ਼ਾਹਨ ਸ਼ਾਹ ਇੱਕ ਕਾਰਨ ਕੁਨੰਦਾ ਕਿ ਰੋਜੀ ਦੰਦ ਹੈ
1: ਕਿ
0: ਸਰਬਤਰ ਮਾਨੇ ਕਿ ਸਰਬਤ ਦਾਨੇ ਕਿ ਸਰਬਤਰ ਗਾਉਣਾ ਕਿ ਸਰਬਤਰ ਪਾਉਣਾ ਹੈ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ
0: ਸਰਬਤ ਦੀਨਾ ਕਿ ਸਰਬਤਰ ਲੀਨਾ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ
0: ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ
1: ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ
0: ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦਿਸ ਹੈ ਕਿ ਸਰਬਤਰ ਭਿਸ ਹੈ
1: ਸਰਬਤਰ ਮਾਨੀ ਹੈ ਸਦੈਵ ਅੰਗ ਪ੍ਰਧਾਨੀ ਹੈ ਕਿ ਸਰਬਤਰ ਜਾਪੀ ਹੈ ਕਿ ਸਰਬਤਰ ਥਾਪੀ ਹੈ
0: ਸਰਬਤਰ ਭਾਨ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ
1: ਕਿ ਸਰਬੰਗ ਕਲੀ ਮੈਂ ਕਿ ਫਰਬੰਗ ਫਹੀ ਮੈਂ ਕਿ ਅਕਲ ਅਲਾਮੇ ਕਿ ਸਾਹਿਬ ਕਲਾਮੇ
0: ਸੁਣ ਲੋ ਵਜੂ ਤਮਾਮ ਰੁਜੂ ਹੈ ਮੇਸ਼ੋ ਸਲਾਮ ਹੈ।

ਸਰਵੰਗੀ ਸਰੂਪੇ ਸਰਭੰਗੀ।

0: ਹਜ਼ੂਰ ਹੈ, ਮੇਰੇ ਸੋ ਸਲਾਮ ਹੈ, ਸਮਸਤਲ ਕਲਾਮ ਹੈ,
1: ਸਾਹਿਬ ਦਿਮਾਗ ਹੈ ਕਿ ਹੁਸਨ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ,
0: ਜੀ ਰਹਿੰਦਾ ਕਿ ਰਾਜ ਕਰਿੰਦਾ ਕਰੀ ਮੁਲਕ ਮਾਲ ਹੈ ਕਿਸਨ ਜਮਾਲ ਹੈ,
1: ਨੀ ਮੁਲਕ ਰਾਜ ਹੈ ਗਰੀਬ ਨਿਵਾਸ ਹੈ ਹਰੀ ਫਰਸ਼ ਕਨ ਹੈ ਹੀ ਰਾਸ ਉਲਫ ਕਨ ਹੈ,
0: ਬਰਨਾਸ ਸਮਸਤ ਨਿਵਾਸ ਗੰਜਨ ਗਨੀਮ ਰਜਾਇ ਕਰੀਮ ਹੈ,
1: ਸਮਸਤ ਜਵਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪਰਨਾਸ ਹੈ ਬੈਸਤੁਲ ਨਿਵਾਸ ਹੈ,
0: ਸਰਬ ਗਵਾਨ ਹੈ ਵੇਸਰ ਵਾਨ ਹੈ ਤਮਾਮ।

0: ਕਾਲੇ ਹੈ ਅਰ ਕਾਲੇ ਹੈ ਖਲ ਖੰਡਨ ਹੈ ਮਹਿ ਮੰਡਨ ਹੈ
1: ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵ ਵਾਰਨ ਹੈ
0: ਕਿਤਰਣ ਹੈ ਜਾ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ
1: ਸਰਬੰਗ ਪਰ ਹੈ ਸਰਬੰਕਰ ਹੈ ਸਰਬ ਪਾਸੇ ਹੈ ਸਰਬਨਾਸਿਆ
0: ਹੈ ਸੰਗ ਪਰ ਹੈ ਸਰਬੀਸ਼ਵਰ ਹੈ ਜਗਤੀਸ਼ਵਰ ਹੈ
1: ਬ੍ਰਹਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰਣਾ ਕਰ ਹੈ
0: ਤਪਾ ਜਾਪ ਤਪਾ ਤਾਪ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ
1: ਅਮ੍ਰਿਤਾ ਅਮ੍ਰਿਤ ਹੈ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ

0: ਜਿਨ ਰੂਪੇ ਨਾ ਦੇਖੇ
1: ਕਰ ਮੰਗਾ ਭਰ ਮੰਗਾ ਗੰਜੇ ਅਲੇਖੇ ਪੁਚੰਗ
0: ਪਿਆ ਪ੍ਰਣਾਮੇ ਸਮਸਤਲ ਪ੍ਰਣਾਮ ਸਿੰਘ ਅੰਜਲ ਨਾਮੇ ਸਮਸਤਲ ਨਿਵਾਸੀ
1: ਮੰਗ ਬੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸਤਰਮੰਗ
0: ਸਦਾ ਸਤਨ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ
1: ਬੂਤੇ ਗਜਾਇ ਗਨੀ ਮੇ ਹਰੀਆਂ ਕਰੀ ਮੋ ਰਹੀ ਮੇ
0: ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ

0: ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੋ ਸਿਧਾਨ ਕੇ ਦੇਖ ਪੁਰੇ ਘਰ ਜੋਗ ਜਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੋ ਉਹਨੇ ਦੇਖੀ ਤੂੰ ਪ੍ਰਾਣ ਪਤੀ ਕੇ
1: ਭਗਵਾਨ ਕੀ ਪਾਏ ਕਿਰਪਾ
0: ਹੂ ਤੇ ਏਕ ਕਰਤੀ ਬਿਨ ਏਕ ਕਰਤੀ ਕੇ ਮਤ ਤੰਗ ਜਰ ਜਰ ਸੰਗ ਉਹਨੂੰ ਸਵਾਰੇ
1: ਓਟ ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਗਿਆਨ ਕੇ ਭੂ ਭਲੀ ਬਦ ਨਿਆਵ ਸੀਸਨ ਜਾਤ ਵਿਚਾਰੇ ਢੋਲ ਮਰਦੰਗ
1: ਨਗਾਰੇ
0: ਭਗਵਾਨ ਕੇ ਭੂਪਤ ਕੌਣ ਗਣੈਨੀ ਜਾਤ ਵਿਚਾਰੇ
1: ਭਗਵਾਨ
0: ਦਇਆ ਦਮਦਾਨ ਸੰਜਮ ਨੇਮ ਅਨੇਕ ਬਸੇਖ
1: ਪੁਰਾਣਕ ਦੇਵ ਕੁਰਾਨ ਜਮੀਨ ਜਮਾਨ ਸਬਾਨ
0: ਕੇ ਜਤੀ ਜਾ ਧਾਰ ਸਬ ਸੁਚਾਰ ਹਜ਼ਾਰ ਕ ਦੇਖ
1: ਭਗਵਾਨ
0: ਭਜੇ ਬਿਨ ਭੂਪਤ ਏਕ ਕਰਤੀ ਬਿਨ ਏਕ ਨਾ ਲੇਖੈ ਸਤਿ ਸੁਭਾਉ ਤਰੰਤ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ
0: ਨਾ ਹਲੈਂਗੇ ਵਾਸਨ ਮਾਤਮ ਦੰਗਨ ਮਾਨ ਮਲੈਂਗੇ
1: ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ
0: ਬਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ
1: ਤੋਰਤ ਦੇਸ ਮਲਿੰਦਮ ਵਾਸਨ ਮਾਤੇ ਜਾਨ ਕੇ ਮਾਨ ਮਲੈਂਗੇ ਗੜ
0: ਗਲਾਣ ਕੋ ਤਰਨ ਹਰ ਸਵਾਤੀ ਜਗ ਚਾਰ ਲਵਈਆ
1: ਮਾਨਵ
0: ਇੰਦਰ ਇੰਦਰ ਰਾਧਵ ਜੰਤਰ ਲੋਕੋ ਰਾਜ ਕਰੇਗੀ
1: ਸਨਾਨ
0: ਸਾਚੀ ਪਤ ਅੰਤ ਫਸ ਜਾ ਫਾਸ ਭਰੇਗੀ
1: ਬਾਹਨ
0: ਪੂਜ ਧਰੇ ਸਰਕਾਉਣ

0: ਚਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਬਿਓ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਰਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਭਾਰਾ
0: ਜੋ ਸਭਾ ਤੁਮ ਘਾਵੋ ਆਪ ਆਦੈ ਮੋਹਿ ਬਚਾਵੋ
1: ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ
0: ਚਾਰਜ ਕਰਦਾ ਕਰੀਏ ਸਭ ਭੈਰਨ ਕੁਵਾ ਸੰਘਰੀਏ
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ
0: ਮੈਂ ਛਾੜ ਕੋਈ ਅਵਰ ਨ ਧਿਆਉ ਜੋ ਅਵਰ ਚਾਹੁੰ ਤੁਮ ਤੇ ਪਾਉ
1: ਸੇਵਕ ਸਿੱਖ ਹਮਾਰੇ ਤਾਰੀਏ ਚੁਨ ਚੁਨ ਸਤਰ

0: ਕਰੁਣਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ
1: ਸਭ ਕਿਛ ਹੈ ਜਿਸ

0: ਭੁੱਖਾ ਸਭ ਗਵਾਈਆਂ,
1: ਸੁਖ ਮਨਾਏ ਵਸਿਆ ਜਨਿਸ਼ਾ ਸਭ ਪੁਜਾਈਆਂ,
0: ਸਦਾ ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਇਹ ਵਡਿਆਈਆਂ।
1: ਕਹਿ ਨਾਮ ਸੁਣੋ ਸੰਤੋ ਸ਼ਬਦ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ,
0: ਪੰਜ ਸ਼ਬਦ ਕਰ ਸਭ ਗਏ ਸ਼ਬਦ

0: ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ
1: ਸਦਾ ਗੁਰ ਦੀ ਕਿਰਪਾ ਕਰੀ ਪਿਆਰਿਆ
0: ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ
1: ਕਾ ਮੂੰਹ ਟੁੱਟਾ ਦਿਨ ਕਾ ਸ਼ਬਦ ਸੱਚੇ ਸਵਾਰਿਆ
0: ਕਹੇ ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਬਾਬਾ ਜਿਸ ਤੂੰ ਦੀ ਸੂਈ ਜਨ ਪਾਵੇ ਪਾਵੇ ਤਾਂ ਸੋ ਜਾਂਦੀ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਇੱਕ ਭਰ ਭੁੱਲੇ ਫਿਰੇ ਦੈਦ ਕਿਕ ਨਾਮ ਲਾਗ ਸਵਾਰਿਆ
1: ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣਾ ਭਾਵੇ
0: ਕਹੇ ਨਾਨਕ ਜਿਸ ਦੇ ਪਿਆਰੇ

0: ਨਾਨਕ ਸੁਣ ਸੰਤੋ ਕਥਿਓ ਕਾਤ ਕਹਾਣੀ
1: ਮਨ ਚੰਚਲਾ ਚਤੁਰਾਈ ਕਿਨੈ ਨਾ
0: ਪਾਇਆ ਨਾ ਪਾਇਆ ਕਿਨੈ ਤੂੰ ਸੁਣ ਮਨ ਮੀਰੀਆ
1: ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ
0: ਮਾਇਆ ਤਾਂ ਮੋਹਣੀ ਤਨੇ ਕੀਤੀ ਜੈ

0: ਨਾ ਪਾਇਆ
1: ਮੰਜਨ ਅੰਮ੍ਰਿਤ ਖੋਜੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
1: ਜਾਂ ਸਤ ਤੋ ਪਾਇਕ ਵੇਖ ਪਰਸਨ ਆਇਆ
0: ਲੱਭ ਲੋਭ ਹੰਕਾਰ ਚੁੱਕਾ ਸਤ

ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੇ।

0: ਸੁਖ ਪਾਵੇ
1: ਸੱਚੇ ਸਾਹਿਬ ਜੋ ਭਾਵਤ ਵਿਚ ਲਾਵਹੀ
0: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੋਹਣਾ
1: ਮਨ ਵਸਿਆ ਜਿੰਦਰੋ ਲਿਖਿਆ ਆਇਆ
0: ਫਿਰੇ ਕਨੇਰੇ ਕਰੇ ਗੱਲਾ ਗੱਲੀ ਕਿਨੈ ਨਾ ਪਾਇਆ
1: ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
0: ਪਵਿੱਤ ਹੋਏ ਸੇਜਨਾ ਜਿੰਨੀ ਹਰ
1: ਧਿਆਇਆ ਪਵਿੱਤ ਗੁਰਮੁਖ ਜਿੰਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਸਿਓ ਪਵਿੱਤ ਸੰਗਤ ਸਵਾਇਆ
1: ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ
1: ਸਹਿਜਨਾ ਉਪਜਵਨ ਸਹਿਜੈ ਸਹਿਸਾ ਨਾ ਜਾਏ
0: ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਉਮੜੀ ਨੇ ਕਤ ਸੰਜਮ ਧੋਤਾ।

0: ਤੂੰ ਜਗ ਮੈਂ ਆਇਆ।
1: ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ।
0: ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖਿਤਾ ਤੂੰ ਜਗ ਮੈਂ ਆਇਆ।
0: ਮਨ ਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਮੰਗਲ ਸਖੀ ਸੁਖ ਦੁਖ ਨਾ ਵਿਆਪੇ
0: ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ।
1: ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
0: ਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
1: ਮੇਰਿਆ ਜਗ ਮਾਇ ਕੇ ਕਦ ਕਰਮ ਕਮਾਇਆ।
0: ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ।
1: ਤੇਰਾ ਰਚਨ ਰਚਿਆ ਸੋ ਹਰ ਮਾਨਾ ਵਸਾਇਆ।
0: ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਨਾਨਕੇ ਸਰੀਰ ਪ੍ਰਵਾਨ ਹੋਆ ਜਾਂ ਸਤਿਗੁਰ ਸਿਉਂ ਚਿਤ ਲਾਇਆ।
0: ਏ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ।

0: ਕਿਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਏ
1: ਪ੍ਰਭ ਨੂੰ ਮੇਰੇ ਸਾਚਾ ਸੁਣਨੇ ਨੂੰ ਪਠਾਏ
0: ਸਾਚਾ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ
0: ਸੱਚ ਅਲਖ ਵਿਡਾਣੀ ਤਾਂ ਕਿ ਗਤਕ ਹੀ ਨਾ ਜਾਏ
1: ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏ ਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਦਰਸ਼ਨ ਦੀਦਾਰ ਕਰ ਰਹੇ ਹੋ, ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਉਚਾਰਨ ਕਰਦੇ, ਸ਼ਬਦ ਦੀ ਦਾਤ ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਏ, ਲੋਕ ਸੁਖੀਆ ਪਰ ਲੋਕ ਸੁਹੇਲਾ ਬਣ ਜਾਏ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਆਰੰਭ ਵਿੱਚ, ਜਾ ਕੈ ਦਰਸ ਪਾਪ ਕੋ ਢੋ ਤਾਰੇ। ਹੇ ਭਾਈ, ਜਿਸ ਦੇ ਦਰਸ਼ਨ ਦੀਦਾਰ ਕੀਤੇ ਆ, ਕਰੋੜਾਂ ਪਾਪ ਜਿਹੜੇ ਨੇ ਦੂਰ ਹੋ ਜਾਂਦੇ ਨੇ, ਦੂਰ ਨੱਸ ਜਾਂਦੇ ਨੇ, ਭੱਜ ਜਾਂਦੇ ਨੇ, ਚਲੇ ਜਾਂਦੇ ਨੇ, ਜੀਵਨ ਪਵਿੱਤਰ ਬਣ ਜਾਂਦਾ ਹੈ। ਦਰਸ਼ਨ ਵਿਦਵਾਨਾਂ ਚਾਰ ਤਰ੍ਹਾਂ ਦੇ ਮੰਨੇ ਨੇ, ਇੱਕ ਸਰਵਣ ਦਰਸ਼ਨ ਹੈ, ਇੱਕ ਸੁਪਨ ਦਰਸ਼ਨ, ਇੱਕ ਚਿੱਤਰ ਦਰਸ਼ਨ ਅਤੇ ਇੱਕ ਪ੍ਰਤੱਖ ਦਰਸ਼ਨ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਕਰੋੜਾਂ ਪਾਪ ਦੂਰ ਹੋ ਜਾਂਦੇ ਨੇ। ਭਾਈ ਦੂਰ, ਕਈ ਵਾਰ ਮਨੁੱਖ ਪਾਪ ਕਰਕੇ ਵੀ ਮੁਨਕਰ ਹੋ ਜਾਂਦਾ ਹੈ, ਅਤੇ ਜਿਹੜੇ ਮਨੁੱਖ ਸਵੀਕਾਰ ਕਰ ਲੈਂਦੇ ਨੇ ਮੈਂ ਪਾਪੀ ਹਾਂ, ਉਹ ਮਨੁੱਖ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ ਗੁਰੂ ਦੇ ਦਰ 'ਤੇ ਆ ਕੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਪਾਪ ਵੀ ਅਨੇਕਾਂ ਤਰ੍ਹਾਂ ਦੇ ਹੁੰਦੇ ਨੇ। ਅਸੀਂ ਆਪਣੀ ਨਿਗਾਹ ਦੁਆਰਾ ਜਿਹੜੇ ਪਾਪ ਦੇਖਦੇ ਹਾਂ, ਕੁਝ ਅਜਿਹੇ ਨੇ ਸਾਨੂੰ ਪਤਾ ਨਹੀਂ ਹੁੰਦਾ। ਗੁਰੂ ਪਾਤਸ਼ਾਹ ਜੀ ਵਾਰ ਵਾਰ ਸਮਝਾਉਂਦੇ ਨੇ, ਕਹਿਣ ਲੱਗੇ ਫਿਰ ਜਿਹੜੇ ਐਸੇ ਮਨੁੱਖ ਹਰੀ ਦੇ ਦਰ 'ਤੇ ਪਹੁੰਚਦੇ ਨੇ, ਆਪਣੇ ਮੁੱਖ ਤੋਂ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਗਾਉਂਦੇ ਨੇ, ਸੇਵਾ ਅਤੇ ਸਿਮਰਨ ਕਰਦੇ ਨੇ, ਕਹਿਣ ਲੱਗੇ ਉਹਨਾਂ ਦੇ ਕਰੋੜਾਂ ਪਾਪ ਦਗਧ ਹੋ ਜਾਂਦੇ ਨੇ, ਨਾਸ਼ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਕਈ ਵਾਰ ਪਾਪੀ ਮਨੁੱਖ ਪੁੰਨ ਕਰਮ ਕਰਦਾ ਕਿ ਸੋਚਦਾ ਮੈਂ ਪਾਪੀ ਹਾਂ, ਪਾਪ ਹੋਏ ਨੇ, ਪੁੰਨ ਕਰ ਲਵਾਂ, ਮੇਰੇ ਪਾਪ ਧੋਤੇ ਜਾਣਗੇ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਪੁੰਨਾਂ ਦੁਆਰਾ ਪਾਪਾਂ ਦਾ ਨਾਸ਼ ਜ਼ਰੂਰ ਹੁੰਦਾ ਹੈ, ਪਰ ਇਸ ਗੱਲ ਦੀ ਸੋਝੀ ਅਤੇ ਇਲਮ ਨਹੀਂ ਹੁੰਦਾ ਕਿ ਪੁੰਨ ਕਿੱਦਾਂ ਦੇ ਕੀਤੇ ਜਾਣ। ਨਿੱਤ ਸਮਝਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ, ਕਹਿਣ ਲੱਗੇ ਕੱਲ ਮੈਂ ਇਹੋ ਪੁੰਨ, ਸਭ ਤੋਂ ਵੱਡਾ ਕਲਯੁੱਗ ਦੇ ਵਿੱਚ ਇਹ ਪੁੰਨ ਕਰਮ ਹੈ, ਗੁਣ ਗੋਬਿੰਦ ਗਾਹੇ, ਗੋਬਿੰਦ ਦੇ ਗੁਣ ਗਾਉਣੇ। ਕਹਿਣ ਲੱਗੇ ਫਿਰ ਕਰੋੜਾਂ ਪਾਪ ਦੂਰ ਹੋ ਜਾਂਦੇ ਨੇ। ਜੋਗਾਵੈ ਸੁਣੈ ਤੇਰਾ ਜਸ ਸੁਆਮੀ, ਤਿੰਨ ਕਾਟੇ ਪਾਪ ਕਟੋਣਾ। ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟ ਸੰਗ ਭਵ ਜਲ ਤਾਰੇ। ਜਿਸ ਨੂੰ ਭੇਟਦੇ ਹਾਂ, ਜਿਸ ਨੂੰ ਛੂਹਿਆ, ਜਿਸ ਦੇ ਨਾਲ ਜੁੜੇ ਹਾਂ, ਕਹਿਣ ਲੱਗੇ ਭਵ ਜਲ ਪਾਰ ਕਰ ਜਾਈਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜੇ ਜਮਨਾ 'ਤੇ ਨੇ ਜਮਨਾ ਨੂੰ ਸ਼ਾਂਤ ਕੀਤਾ, ਜੇ ਗੰਗਾ 'ਤੇ ਗੰਗਾ ਨੂੰ ਸ਼ਾਂਤ ਕੀਤਾ। ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਜੁੜਿਆਂ, ਸੰਗ ਰਿਆਂ, ਦਰਸ਼ਨ ਦੀਦਾਰ ਕੀਤਿਆਂ ਇਹ ਭਵ ਜਲ ਨੂੰ ਪਾਰ ਕਰ ਜਾਈਦਾ। ਉਹੀ ਸਾਜਨ, ਉਹੀ ਮੀਤ ਪਿਆਰੇ, ਉਹੀ ਮੇਰਾ ਸੱਜਣ ਹੈ, ਉਹੀ ਮੇਰਾ ਪਿਆਰਾ ਮਿੱਤਰ ਹੈ, ਜੋ ਹਮ ਕਹੋ ਹਰ ਨਾਮ ਚਿਤਾਰੇ, ਜਿਹੜਾ ਸਾਨੂੰ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਾਉਂਦਾ, ਨਾਲ ਜੋੜਦਾ। ਉਹ ਕਾਹਦਾ ਸੱਜਣ ਜਿਹੜਾ ਵਿਕਾਰਾਂ ਵਾਲੇ ਪਾਸੇ ਲੈ ਕੇ ਜਾਂਦਾ, ਉਹ ਕਾਹਦਾ ਮਿੱਤਰ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਉਹ ਸੱਜਣ ਨੇ ਜਿਹੜੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਲ ਜੋੜਦੇ ਨੇ ਅਤੇ ਲੋਕ ਪ੍ਰਲੋਕ ਵਿੱਚ ਸਹਾਈ ਹੁੰਦੇ ਨੇ। ਪਾਤਸ਼ਾਹ ਜੀ ਕਹਿਣ ਲੱਗੇ ਜੋ ਹਮ ਕਹੋ ਹਰ ਨਾਮ ਚਿਤਾਰੇ। ਇਸੇ ਲਈ ਗੁਰੂ ਕਾ ਸਿੱਖ ਨਿੱਤ ਇਹ ਅਰਦਾਸ ਕਰਦਾ, ਮੰਗ ਮੰਗਦਾ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਸੰਗਤ ਕਾ ਗੁਣ ਬਹੁਤ ਅਧਿਕਾਈ, ਬੜਾ ਵੱਡਾ ਗੁਣ ਹੁੰਦਾ ਸੰਗਤ ਦਾ। ਸੰਗਤ ਉਹੀ ਹੁੰਦੀ ਹੈ ਜਿਹੜਾ ਮਨੁੱਖ ਨੂੰ ਵਿਕਾਰਾਂ ਵਾਲੇ ਪਾਸੇ ਵੀ ਲੈ ਕੇ ਜਾਂਦੀ ਹੈ, ਉਹ ਵੀ ਸੰਗਤ ਹੁੰਦੀ ਜਿਹੜੇ ਮਨੁੱਖ ਨੂੰ ਉਹ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਲ ਜੋੜਦੀ ਹੈ। ਰਹਾਉ ਦਾ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਰਹਿਮਤ ਕਰਦੇ, ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਜਾ ਕੀ ਟਹਿਲ ਜਮਦੂਤ ਬਿਦਾਰੇ।

ਜੀਵਨ ਸ਼ਰਨ ਨਾਨਕ ਤਨ ਸਦ ਬਲਿਹਾਰੇ। ਅਸੀਂ ਵੀ ਐਸੇ ਪਰਮੇਸ਼ਰ ਪਰਮਾਤਮਾ ਦੀ ਸ਼ਰਨ ਵਿੱਚ ਆਈਏ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜੇ ਸ਼ਰਨ ਵਿੱਚ ਆਉਂਦੇ ਨੇ ਉਹਨਾਂ ਤੋਂ ਮੈਂ ਸਦਾ ਕੁਰਬਾਨ ਅਤੇ ਬਲਿਹਾਰ ਜਾਂਦਾ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਪਣੀ ਚਰਨ ਸ਼ਰਨ ਵਿੱਚ ਟਿਕਾ ਕੇ ਸਤਸੰਗ ਦੀਆਂ ਕੜੀਆਂ ਨਾਮ ਦੀ ਦਾਤ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਤਾਂ ਕਿ ਇਹ ਲੋਕ ਸੁਖੀ ਏ, ਪਰਲੋਕ ਸੁਹਿਲਾ ਬਣ ਜਾਏ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚੌਕੜ ਮੁੱਲਣ ਆਇਆ ਬੈ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਹਮ ਥਿਆ ਮੁਆ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ।

ਓਹੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਈ ਕਰਤਾ ਐਸੀ ਸੋ ਸੇਵਕ ਸੇਵਾ ਕਰੇ ਸੁਣਤ ਐਸੀ ਹੁਕਮ ਨੇ ਪ੍ਰਵਾਨ ਤੱਕ ਉਸਨੇ ਕਮਲ ਪਾਈ ਸੀ ਕਿਸ ਵਿਭਾਗ ਸੁਤਰੇ ਹੁਣ ਤੁਝੇ ਸਫਲ ਪਾਈ ਸੀ।

ਮਾਨੇ ਪ੍ਰਭ ਕੈ ਸਿਮਰਨ ਦਰਗੇ ਮਾਨੇ ਪ੍ਰਭ ਕੈ ਸਿਮਰਨ ਹੋਏ ਸੁਫਲ ਪ੍ਰਭ ਕੈ ਸਿਮਰਨ ਸੁਫਲ ਫਲ ਸਹਿ ਸਿਮਰਾ ਜੀ ਨੇ ਆਪ ਸਿਮਰਾਏ ਨਾਨਕ ਲਾਗ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਦ੍ਰਿਮ ਉੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਪੂਜੈ ਪ੍ਰਭ ਕੈ ਸਿਮਰਨ ਸਭ ਕੈ ਸੂਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਦਮਾਏ ਸਮਾਏ ਪ੍ਰਭ ਜੀ ਵਸੈ ਸਾਦਗੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਿਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਵਿਨਾਸੇ ਸਿਮਰਨ ਦੁਲਾ ਕੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰੈ ਸੇ ਪਰਵਕਾਰੀ ਪ੍ਰਭ ਕੋ ਸਿਮਰੈ ਤਿੰਨ ਸਤ ਬਲਹਾਰੀ ਪ੍ਰਭ ਕੋ ਸਿਮਰੈ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿੰਨ ਸੁਖ ਵਿਹਾਵੇ ਪ੍ਰਭ ਕੋ ਸਿਮਰੈ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਅਨੰਦ ਕਨੇਰੇ ਪ੍ਰਭ ਕੋ ਸਿਮਰ ਸੇ ਹਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਵਣ ਅਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਣੀ ਪ੍ਰਭ ਕੈ ਸਿਮਰਨ ਚਲੇ ਆਸਣ ਪ੍ਰਭ ਕੈ ਸਿਮਰਨ ਕਣ ਵਿਗਾਸਨ ਪ੍ਰਭ ਕੈ ਸਿਮਰਨ ਚੁਣਕਾਰ ਸੁਖ ਪ੍ਰਭ ਸਿਮਰਨ ਕੰਦਨ ਪਾਰ ਸਿਮਰੈ ਸਿਰਜਨ ਜਿਨ ਕੋ ਪ੍ਰਮੇਆ ਨਾਨਕ ਤਿੰਜਨ ਸ਼ਰਣੀ ਪਇਆ ਹਰ ਸਿਮਰਨ ਕਰ ਭਗਤ ਪੜਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਫੈਸੇ ਜਾਤੀ ਦਾਤੇ ਹਰ ਸਿਮਰਨ ਚੌਂਕ ਜਾਤੇ ਹਰ ਸਿਮਰਨ ਧਾਰੀ ਸਭ ਤਰਣਾ ਸਿਮਰ ਸਿਮਰ ਹਰ ਕਾਰਨ ਕਰਣਾ ਹਰ ਸਿਮਰਨ ਕਿਓ ਸਗਲੇ ਆਕਾਰ ਹਰ ਸਿਮਰਨ ਮੈਂ ਆਪ ਨਿੰਕਾਰ ਕਰ ਕਿਰਪਾ ਜਿਸ ਆਪ ਬੁਝਾਏ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਕੋ ਭੰਜਣ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਾਈ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਾਨੁ ਹਾਣਾ ਮਿਤ੍ਰ ਸੰਗ ਸਹਾਈ ਜੈ ਮਾਂ ਭੈਣ ਦੂ ਜਮਦਾ ਲੈ ਤੈ ਕੇ ਨਾਮ ਸੰਗ ਤੇਰੇ ਚੱਲੈ ਜੈ ਮੁਸਕੁਲ ਦੁਭਾਰੀ ਹਰ ਕੋ ਨਾਮ ਗੁਣ ਮਾ ਵਿਦਾਰੀ ਅਨੁਕੁਣ ਜਨ ਕਰਤ ਨਹੀਂ ਤਰੇ ਹਰ ਕੋ ਨਾਮ ਕੂਟ ਭਾਪਰ ਹਰੇ ਗੁਰਮੁਖ ਨਾਮ ਜਪੂ ਮਨ ਮੀਰੇ ਨਾਨਕ ਪਾਉ ਸੁਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੇ ਹਰ ਕਾ ਨਾਮ ਜਪ ਤੋ ਸੁਖੀ ਆ ਲਾ ਕਰੋਰੀ ਬੰਦਨਾ ਪਰੇ ਹਰ ਕਾ ਨਾਮ ਜਪਤ ਨਿਸਾਰੇ ਅਣਕ ਮਾਇ ਰੰਗ ਤਿਕ ਨ ਬਜਾਵੇ ਹਰ ਕਾ ਨਾਮ ਜਪਤੇ ਅਘਾਵੇ ਜੇ ਮਾਰ ਗਏ ਜਾ ਤੇ ਲਾ ਤੈ ਹਰ ਨਾਮ ਸੰਗੋ ਸੋਏ ਲੈ ਸਾ ਨਾਮ ਅਨਸਾ ਤੇ ਆਈਏ ਨਾਨਕ ਗੁਰਮੁਖ ਪਰਮਗਤ ਪਾਈ ਛੂਟਤ ਨਹੀਂ ਕੋਲ ਲਖਵਾਹੀ ਨਾਮ ਜਪ ਤੈ ਪਾਰ ਪਰਾਹੀ ਅਣਕ ਬਿਗੰਜਿਆ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰ ਅਣਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵ ਵਿਸਰਾਮ ਹੋ ਮਹਿਲਾ ਮੁਲਕ ਗੁਣਾ ਧੋਵੈ ਹਰ ਕਾ ਨਾਮ ਕੂੜ ਪਾਪ ਖੋਵੈ ਅਸਾਂ ਨਾਮ ਜਪੋ ਮਨ ਰੰਗ ਨਾਨਕ ਪਾਈ ਸਾਧਗੇ ਸੰਗ ਜੇ ਮਾਰ ਕੇ ਗਿਣ ਜਾਏ ਨਕੁਸ ਹਰ ਕਾ ਨਾਮ ਅਸੰਗ ਤੁਸ ਜੈ ਪੈਂਡੇ ਮਹੰਦ ਗੁਬਾਰ ਹਰ ਕਾ ਨਾਮ ਸੰਗ ਜਯਾਰ ਜਹਾਂ ਪੰਦਰਾਂ ਕੁਣ ਸਿਆਨੋ ਹਰ ਕਾ ਨਾਮ ਤਨਾਲ ਪਛਾਣ ਜੈ ਮਾਂ ਭੈਣ ਤਪਤ ਵੋ ਖਾਮ ਤੈ ਹਰ ਕੇ ਨਾਮ ਕੂੰ ਪਰਛਾਮ ਜਾਂ ਤ੍ਰਿਖਾਮਨ ਤੂੰ ਜਯਾ ਕਰਖੈ ਤੈ ਨਾਨਕ ਹਰ ਅਮ੍ਰਿਤ ਵਰਖੈ ਭਗਜਨਾ ਕੀ ਵਰਤ ਨਾਮ ਸਮਝਣਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦ੍ਰਿਜਨ ਕੋਟ ਹਰ ਜਸ ਕਰ ਸੰਦਰ ਨਾਥ ਹਰ ਹਰ ਔਖ ਸਾਧ ਕੁਮਾਰ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੇ ਬਿਰਤ ਵੇਕੈ ਹਰ ਕਾ ਨਾਮ ਜਨ ਕੋ ਮੁਖ ਜੁਗਤੈ ਹਰ ਕੇ ਨਾਮ ਜਨ ਕੋ ਦ੍ਰਵ ਜੋਗਤੈ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪ ਕੋ ਪਰਣ ਭੰਗ ਹਰ ਕਾ ਨਾਮ ਜਨ ਕੀ ਵੜਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪ ਕੁਛ ਨਾ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕੋ ਆ ਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਤਾਨੀ ਹਰ ਪ੍ਰਤਾਪ ਜਨ ਅਵਣਾ ਜਾਣੀ ਓਤ ਪੋ ਜਨ ਹਰ ਸਰਾਤੈ ਸੁਨ ਸਮਾਧ ਨਾਮ ਸਮਾਤੈ ਅਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪਲ ਨਹੀਂ ਛਪੈ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਤਮ ਸੰਕੇ ਤੇ ਤਰੇ ਪਾਰ ਜਾ ਤੇ ਹਰ ਕੋ ਨਾਮ ਕਾਮ ਤਿਨ ਹਰ ਹਰ ਗੁੰਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣ ਦਰਦ ਕੁਲ ਅਥਾ ਨਾਮ ਕਿ ਮਹਿਮਾ ਸੰਤਰ ਦਵਸੈ ਸੰਤ ਪ੍ਰਤਾਪ ਦੁਰਸਾਮਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲਕ ਸ਼ਬਦ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ

ਜਾਪਤਾਪ ਗਿਆਨ ਸਭ ਧਿਆਨ ਅਖੰਡ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਤੁਮ ਕਿਰਿਆ ਸਗਲ ਤਿਆਗ ਗੁਣ ਵਧੇ ਫਿਰਿਆਣ ਪ੍ਰਕਾਰ ਕੀ ਬੋ ਜੋਤਨਾ ਪੁੰਦਨ ਹੁਮੇ ਬੋ ਰਤਨਾ ਸਰੀਰ ਘਟਾਏ ਹੁਮੇ ਕਰ ਅਤੀ ਵਰਤਨਾਮ ਕਰੇ ਬੋ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੇ ਇੱਕ ਵਾਰ ਨੌ ਅਖੰਡ ਪ੍ਰਥਮੇ ਫਿਰੇ ਚਲ ਜੀਵੈ ਮਾਮ ਦਾਸ ਵਿਸਰ ਥੀ ਵੈ ਹਮ ਅਗਨਮਾਇ ਹੁਮਤ ਪਰਾਨ ਕਨ ਕੈ ਸਵਹਿ ਬ੍ਰਹਮਦਾਨ ਨਿਉਲੀ ਕਰਮ ਕਰੇ ਬੋ ਆਸਨ ਜੈਨ ਮਾਰਗ ਸੰਜਮ ਸਾਧਨ ਨਿਮਖ ਨਿਮਕਰ ਸੀਵ ਟਾਵੈ ਤੋ ਵੀ ਹੁਮੇ ਮੈਲ ਨਾ ਜਾਵੈ ਹਰ ਕੇ ਨਾਮ ਸੰਸਾਰ ਕੁਛ ਨਾਹੈ ਨਾਨਕ ਗੁਰਮੁਖ ਨਾਮ ਜਪ ਗਤ ਪਾਏ ਮਨ ਕਾਮਨਾ ਤੀਰਥ ਛੁਟੈ ਗੁਰੂ ਮਨ ਮਨ ਤੇ ਉਟੈ ਸੋਚ ਕਰੈ ਦਿਨ ਸੇ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸਦੇ ਕੋ ਸਾਧਨਾ ਕਰੈ ਮਨ ਤੇ ਕਉਨ ਬਿਖਿਆ ਟਰੈ ਜਲ ਧੋਵੈ ਬੋ ਦੇਣੀ ਸੁਧ ਕਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਾਊਚ ਨਾਨਕ ਨਾਮ ਦ੍ਰੇ ਪਤ ਬਹੁ ਮੂਚ ਬਹੁ ਸਿਆਣ ਜਮਕਾ ਭੋ ਪਿਆ ਪੇ ਅੰਗ ਜਤਨ ਕਰ ਸੁਨੰਥਰਾ ਪੇ ਭੇਖ ਨੇਕ

ਕਿਰਪਾ ਤਰੈ ਸਮ ਸੁਹਿ ਸੁਹਾਵਣ ਚੀਤ ਜੋ ਬਹਿਰਾਜ ਤਾਂ ਸੁਪ੍ਰੇਤ ਬਲਵਾ ਕੇ ਗ੍ਰਹਿ ਪੀਤਰ ਵਸੈ ਅਣਦ ਕੇਲ ਮਾਇ ਰੰਗ ਰਸੈ ਦ੍ਰਿੜ ਕਰ ਮਾਨੇ ਮਣੇ ਪ੍ਰਤੀਤ ਕਾਲ ਨੇ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂੜ ਵਿਕਾਰ ਮਾਨ ਲਵਤਰੋ ਆਹੋ ਜੁਗਤ ਵਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੂੰ ਪੈਰ ਦਾਸ ਜੀ ਆਪਣ ਸਭ ਤੇਰੀ ਦਾਸ ਤੂੰ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੋਕਣੇ ਰਹਿ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮਿਤ ਤੁਮ ਹੀ ਜਾਣੇ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੀਨ।

ਅਰੋਕਨ ਚੰਦ ਹੇ ਦੇਹ ਪ੍ਰਾਪਤ ਇਸਰਾਮ ਸੁਨੇਹੀ ਜਿਹ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਸਿਧਰ ਢਾਕੇ ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਕੇ ਜਿਹ ਪ੍ਰਸਾਦ ਤੁਝ ਕੋਣ ਪਹੁੰਚ ਮਨ ਸਾਧ ਸਾਧ ਸਿਮਰੋ ਪ੍ਰਭੁ ਚ ਜਿਹ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜਿਹ ਪ੍ਰਸਾਦ ਭੁੱਖਣ ਪਹਿਰੀਜੇ ਮਨ ਤਿਸ ਸਿਮਰਤ ਕੋ ਆਲਸ ਕੀਜੇ ਜਿਹ ਪ੍ਰਸਾਦ ਅਸ ਅਸ ਸਵਾਰੀ ਮਨ ਤਿਸ ਪ੍ਰਭ ਕੋ ਗੁਣ ਵਿਸਾਰੀ ਜਿਹ ਪ੍ਰਸਾਦ ਬਾਗ ਮੁਲਕ ਧਨਾ ਰਾਗ ਪ੍ਰੋਹ ਪ੍ਰਭ ਆਪਣੇ ਮਨ ਜਿਣ ਤੇਰੀ ਮਨ ਬਣਤ ਬਣਾਈ ਉੱਠਤ ਬੜ ਸਤ ਸੇ ਧਿਆਈ ਤਿਸੇ ਧਿਆਇ ਜੋ ਕੋ ਲਖੈ ਹਉ ਨਾਨਕ ਤੀ ਰਖੈ ਜਿਹ ਪ੍ਰਸਾਦ ਕਰੈ ਪੁੰਨ ਬੋਧ ਦਾਨ ਮਨ ਆਠ ਪੈਰ ਕਾ ਤਿਸ ਕਾ ਧਿਆਨ ਜੇ ਪ੍ਰਸਾਦ ਉਜਾਰ ਵਿਹਾਰੀ ਤਿਸ ਪ੍ਰਭ ਕੋ ਸਾਧ ਸਾਧ ਸਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੁਭਰਾ ਸਿਮਰ ਸਦਾ ਅਨੂਪ ਜੇ ਪ੍ਰਸਾਦ ਤ੍ਰਿਣੀ ਕੀ ਜਾਤ ਸੁਭਰਾ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਗੁਰੂ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰੁਣਾਦ ਜੇ ਪ੍ਰਸਾਦ ਵੇਖੈ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਾ ਜੇ ਵਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲ ਜੇ ਪ੍ਰਸਾਦ ਪ੍ਰਮੁਖ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਕਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਮਨ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਲ ਤਦਾ ਕੋ ਜਾਪ ਜੇ ਪ੍ਰਸਾਦ ਤੇਰੇ ਵਾਰਜ ਪੂਰੈ ਤਿਸੇ ਮਨ ਤਿਸੇ ਜਾਣ ਮਨ ਸਦਾ ਹਜੂਰ ਹੈ ਜੇ ਪ੍ਰਸਾਦ ਤੂੰ ਭਾਵੈ ਸਾਚ ਰੇ ਮਨ ਮੇਰ ਤੁਤਾ ਸੁਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੁਆਏ ਆਪ ਜਪਾਏ ਜਪੈ ਸੋ ਨਾਓ ਆਪ ਗੁਆਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਰਨ ਵਿਕਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਿਆ ਤੇ ਮਤ ਉਤਮ ਹੋਏ ਸਰਵਿਧਾਨ ਪ੍ਰਭ ਤੇਰੀ ਮਾਇਆ ਕਛੂ ਨ ਕਿਨਹੂੰ ਲੈ ਜਿਤ ਜਿਤ ਲਾਭੋ ਤਿਤ ਲਗੈ ਹਰ ਨਾਥ ਨਾਨਕਿਣ ਗੈ ਕਛੂ ਨਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ

ਗਲੇ ਅਸ਼ਟਪਦੀ ਜਿਸ ਕੇ ਅੰਤਰਾਜ ਮਾਨ ਸੋ ਨਰਪਾਤੀ ਉਹ ਸਮਾਨ ਜੋ ਜਾਨੀ ਮੈਂ ਜੋ ਬਣਵਾਨ ਤੋ ਸੋਤ ਵਿਸ਼ਟਾ ਕਾ ਜਨ ਦੇ ਆਪਸ ਗੋ ਕੁਰਵੰਤ ਕਾਵੇ ਜਨਮ ਮਰੇ ਭੋਜਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕੇ ਸੁਖ ਪਾਵੇ ਧਨ ਮੰਤਾਵੇ ਕਰ ਗਰਬਾਵੇ ਤਨ ਸਮਾਨ ਕਰ ਸੰਗ ਨ ਜਾਵੇ ਬਹੁਲਸ ਕਰਮਾਨ ਕੂਪਰ ਕਰੇ ਆਸ ਪਲ ਪਿੱਤਰ ਤੱਕ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜੈ ਬਸਮੰਤ ਕਿਸੇ ਨ ਵਧੇ ਆਵੰਕਾਰੀ ਧਨਮਰਾਜ ਤੇ ਕਰੇ ਖੁਆਰੀ ਗੁਰੂ ਪ੍ਰਸਾਦ ਜਾ ਕਮੜਿਆ ਮਾਨ ਸੋ ਚਾਨਣ ਦਰਗੇ ਪ੍ਰਵਾਨ ਕੋਟ ਕਰਮ ਕਰੇ ਅੰਤਾਰੇ ਸਰਮ ਪਾਵੇ ਸਗਲੇ ਬਿਰਥਾਰੇ ਤਪੱਸਿਆ ਕਰੇ ਅੰਕਾਰੇ ਨਰਕ ਸੁਰਖ ਫਿਰ ਫਿਰੇ ਅਵਤਾਰਨ ਯਤਨ ਕਰੇ ਆਤਮ ਦਰਵੇ ਹਰ ਦਰਗੇ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਣਾਵੇ ਸਰਬ ਗ੍ਰਹਿਣ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਸ ਹੋਏ ਤਬ ਕੋ ਸੁਖਣਾ ਹੀ ਕੋਏ ਜਬ ਇਹ ਜਾਣੇ ਮੈਂ ਕੁਝ ਕਰਤਾ ਤਬ ਲਗਰ ਜੁਣ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲੁਣੇ ਚਲਣਾ ਏ ਚੇਤ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰੂ ਪ੍ਰਸਾਦ ਨਾਨਕੋ ਛੂਟੇ ਸਹਿਸ ਕਟੇਲਾ ਕੁੜ ਧਾਵੇ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਅਣਕ ਭੋਗ ਵਿਗਿਆ ਕੇ ਕਰੇ ਨਾ ਤ੍ਰਿਪਤਾਵੇ ਖਪ ਖੰਬਰ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਤੁਰਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੁੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਾਮ ਵਿਚਾਰ ਜੈਸੀ ਦਿਸ਼ਕੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕੁਛ ਗਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੇ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਗਾਪੇ ਅਨੇਕ ਮਰਨ ਵਿੰਸੇ ਆਵਣ ਜਾਏ ਨਾਨਕ ਸਾਧੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੂੰ ਆਪਣੇ ਵਿਸਤਾਰ ਸਭ ਕਸ ਕਉ ਕਰਨੇ ਯਾਰ ਉਸ ਤੇ ਭਿੰਨ ਕਹੋ ਕੁਛ ਹੋਏ ਥਾਂ ਤਨੰ ਤਰੇ ਕੈ ਸੋਏ ਆਪਣੇ ਚਲ ਤਉ ਕਰਨੇ ਹਾਰ ਕਉਤੇ ਕਰੇ ਰੰਗੇ ਪਾਰ ਮਨ ਮੈਂ ਆਪਣੇ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰੂ ਪ੍ਰਸਾਦ ਕਿਨੇ ਵਖਿਆਨੇ ਸੱਚ ਸਤ ਸਤ ਸਭ ਕਿੰਨਾ ਕੋਟ ਮਦੇ ਕਿੰਨੇ ਵਿਰੜੇ ਚੀਨਾ ਭਲਾ ਭਲਾ ਭਲਾ ਤੇਰ ਰੂਪ ਅਸੁੰਦਰ ਅਪਾਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੇ ਸਰਵਣ ਕਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕ ਬਾਹੁਰ ਬਾਹੁਰ ਅਵਤਾਰ ਅਸ਼ਪੈ ਸੰਤ ਕੇ ਦੁਖਣੇ ਅਰਜਾ ਘਟੈ ਸੰਤ ਕੇ ਦੁਖਮ ਜਮ ਤਣੇ ਛੁਟੈ ਸੰਤ ਕੇ ਦੁਖਮ ਸੁਖ ਜਬ ਜਾਏ ਸੰਤ ਕੇ ਦੁਖ ਨਰਕ ਮੈਂ ਪਾਏ ਸੰਤ ਕੇ ਦੁੱਖ ਨ ਮਤੋਏ ਮਲੀਨ ਸੰਤ ਕੇ ਦੁੱਖਨ ਸੋਭਾ ਤੇ ਹੀਨ ਸੰਤ ਕੇ ਤਗ ਰੱਖੇ ਨ ਕੋਏ ਸੰਤ ਕੇ ਦੁੱਖਨ ਤਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਕਵੀਤਾਰੇ ਸੰਤ ਕੇ ਦੁੱਖਣ ਤੇ ਮੁਖ ਭਵੈ ਸੰਤਨ ਕੇ ਦੁੱਖਣ ਕਾਗ ਝੁਲਵੈ ਸੰਤਨ ਕੇ ਦੁੱਖਣ ਸਰਬ ਜੁਣ ਪਾਏ ਸੰਤ ਕੇ ਦੁੱਖਣ ਤ੍ਰਿਗਤ ਜੋਣ ਕਿਰਮਾਏ ਸੰਤਨ ਕੇ ਦੁੱਖਨ ਦੁਸ਼ਨਮ ਜਲੈ ਸੰਤ ਕੇ ਦੁੱਖਨ ਸਭ ਕੋ ਛਲੈ ਸੰਤ ਕੇ ਦੁੱਖਨ ਤੇ ਸਭ ਜਾਏ ਸੰਤ ਕੇ ਦੁੱਖਨ ਨੀਚ ਨ ਜਾਏ ਸੰਤ ਦੁਖੀ ਕਾ ਥਾ ਕੋ ਨਾਹੇ ਨਾਨਕ ਸੰਤ ਭਾਵੇ ਤੇ ਓਏ ਵੀ ਗਤ ਪਾਏ ਸੰਤ ਕਾ ਨਿੰਦਕ ਮਾਂ ਤਧਾਈ ਸੰਤ ਕ ਨਿੰਦਕ ਟਿਕ ਨ ਪਾਈ ਸੰਤ ਕ ਨਿੰਦਕ ਮਾਂ ਤਿਆਰ ਸੰਤ ਪਰਮੇਸ਼ਰ ਮਾਰ ਸੰਤ ਕ ਨਿੰਦਕ ਰਾਜ ਤੇ ਹੀਨ ਸੰਤ ਕ ਨਿੰਦਕ ਦੁਖ ਯਾਰ ਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਨਿੰਦਕ ਕੋ ਸਦਾ ਵਿਯੋਗ ਸੰਤ ਨਿੰਦਾ ਦੁਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕਾ ਦੁਖੀ ਕੋ ਉਡਾਣ ਲਾਗੇ ਸੰਤ ਕਾ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕੇ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨੇ ਠਾਓ ਨਾਨਕ ਸੰਤ ਭਾਵਤ ਲੈ ਮਿਲਾਏ ਸੰਤ ਕਾ ਦੁਖੀ ਅਦਵੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਉਦਿਹਾਣ ਪਰਮਾਈਐ ਸੰਤ ਕੇ ਦੁਖੀ ਉਜੜ ਪਾਈਐ ਸੰਤ ਕੇ ਦੁਖੀ ਅੰਤਰ ਤੇ ਥੋਥਾ ਜੋ ਸਾਸ ਮਨ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਆਏ ਆਪਣ ਵੀ ਜਾ ਪੇ ਖਾਏ ਸੰਤ ਕਾ ਦੁਖੀ ਸੰਤ ਕਹਿ ਦੁਖੀ ਜੁੜ ਪਾਏ ਸੰਤ ਦੁਖੀ ਆਪ
ਆਪਣ ਵੀ ਜਾਪੀ ਖਾਏ ਸੰਧ ਗੁਰੂ ਕੀ ਗਵਣ ਰੱਖਣ ਹਾਰ ਨਾਨਕ ਸੰਤ ਭਗਤਾਂ ਲਏ ਉਹਾਰ ਸੰਧ ਗਾ ਦੁਖੀ ਉਂਬਲ ਲਾਏ ਜੋ ਜਲ ਭੀਨ ਮਚਲੀ ਤੜਫੜਾਏ ਸੰਧ ਗੁਰੂ ਕੀ ਭੂਖਾ ਨਹੀਂ ਰਾਜੈ ਜੋ ਪਾਪ ਕੇ ਦਿਨੇ ਤ੍ਰਾਪੈ ਸੰਧ ਗਾ ਦੁਖੀ ਛੁਟੇ ਅਕੇਲਾ ਜੂੰ ਬੁਆਲ ਤਿਲਕੇ ਤਮਾਏ ਦੁਹੇਲਾ ਸੰਧ ਗਾ ਦੁਖੀ ਧਰਮ ਦੇ ਰਹਿਤ ਸੰਤੋਖ ਸਮਥਿਆ ਕੈਦ ਕਿਰਤ ਨਿੰਦਕ ਤੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਏ ਥਿਆ ਸੰਧ ਕੇ ਦੁਖੀ ਬਿਗੜ ਰੂਪ ਹੋ ਜਾਏ ਸੰਧ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਧ ਕੇ ਦੁਖੀ ਸਦਾ ਸਹਿਕਾਈ ਹੈ ਸੰਧ ਕੇ ਦੁਖੀ ਸਦਾ ਨੰਬਰਣ ਜਵਾਈ ਹੈ ਸੰਧ ਕੇ ਦੁਖੀ ਪੂਜਨ ਆਸਾ ਸੰਧ ਕੇ ਦੁਖੀ ਉਚਲੇ ਨਿਰਾਸਾ ਸੰਤ ਕੇ ਦੁਖ ਨ ਤਿਸ਼ਟੇ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨ ਮਿਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘੜ ਦਿਸਕੇ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਸਤਿ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਕਿਰਾ ਸਭ ਕੁਝ ਵਰਤੇ ਤਿਸਕਾ ਕੀ ਆ ਜੈਸਾ ਕਰੇ ਤੈਸਾ ਕੋਤੀ ਆਪਣਾ ਕੇ ਲਭ ਕਰਨੇ ਹਾਰ ਦੂਸਰ ਕੌਣ ਕੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਇ ਅਸ਼ਟਪਦ ਮਨ ਕੀਟੇ ਗੁਰਤੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹੇ ਗਾਏ ਬਹੁਣ ਤਿਸਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁ ਕੇ ਕੁਛ ਨਾਈ ਹੱਥ ਤਿਸਕਾ ਹੁਕੁੰਬੂ ਸੁਖ ਹੋਏ ਤਿਸਕਾ ਨਾਮ ਰਖੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਖ ਨ ਲਾਗੇ ਕੋਏ ਉਸ ਤਤ ਮਨ ਮੈਂ ਕਰਨ ਇਨਕਾਰ ਕਰਮਣ ਮੇਰੇ ਸਦ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜਿਓ ਨੈਨੋ ਵੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੇ ਅਰਬਿੰਦ ਕਰ ਹਰ ਕਰਮ ਸਰਮ ਹਰ ਕਥਾ ਹਰ ਦਰਗੇ ਨਾਨਕ ਉਜਲ ਮੱਥਾ ਬੜ ਭਾਗੀ ਤੇ ਜਨ ਜਗਮਾਏ ਸਦਾ ਸਾਰ ਕੇ ਗੁਣ ਗਾਏ ਰਾਮ ਨਾਮ ਚੁਕਰੇ ਵਿਚਾਰ ਸਿਹਤਨ ਗੁਣਵੰਤ ਗਤੇ ਸਿਹਤਨਵੰਤ ਗੁਣੀ ਸੰਸਾਰ ਮਾਨ ਧਨ ਮੁਕਲੇ ਹਰ ਮੁਖੀ ਸਦਾ ਸਦਾ ਜਨ ਉਤੇ ਸੁਖੀ ਏਕੋ ਏਕ ਪਛਾਣੇ ਤਿਤ ਕੀ ਸੋਝੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿੰਨੀ ਨਿਰੰਜਨ ਜਾਣਿਆ ਗੁਰਪੁਰ ਸਾਧ ਆਪਣੇ ਆਪ ਸੂਜੈ ਤਿਸ ਕੀ ਜਨ ਤ੍ਰਿਸ਼ਨਾ ਪੂਜੈ ਸਾਧ ਸੰਗ ਹਰ ਹਰ ਜਸ ਕੈਤ ਸਰਬ ਰੋਗ ਤਿਵਾਰਜਨ ਰਹਿਤ ਅਨਦਿਨ ਕੀਰਤਨ ਕਰੋ ਕੇ ਆਣ ਗ੍ਰਿਸ਼ਤ ਮੈਂ ਸੋਏ ਨਿਰਵਾਣ ਏਕ ਉਪਰ ਜਿਸ ਜਨ ਕੀ ਆਸ ਤਿਸ ਕੀ ਕਟੀ ਜਮ ਕੀ ਫਸ ਪਾਰ ਪ੍ਰਮ ਕੀ ਸਮਾਨ ਭੂਖ ਨਾਨਕ ਤਿਸ ਨ ਲਾਗੇ ਦੋਗ ਜਿਸ ਕੋ ਹਰ ਪੁਰ ਮੰਚ ਤੇ ਆਵੇ ਸੋ ਸੰ ਸੋਏ ਲਾਣੇ ਡੁਲਾਵੇ ਜਿਸ ਪ੍ਰਮੇ ਆਪਣਾ ਕਿਰਪਾ ਕਰੈ ਸੋ ਸੇ ਕੋ ਕਿਸਤੇ ਡਰੈ ਜੈਸਾ ਸਾ ਤੈਸਾ ਦਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋ ਦਸੋ ਦਸੋ ਦਸੇ ਜਿਆ ਗੁਰਪ੍ਰਸਾਦ ਤਾਸਾ ਬੂਜਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਇਆ ਸੋ ਨਾ ਕਿ ਜਨਮੇ ਨਾ ਕਿਸ ਮਰੇ ਆਪਣ ਚਲ ਤੇ ਆਵੀ ਕਰੇ ਆਮ ਜਾਮ ਦ੍ਰਿਸ਼ਟਾਂ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲਮੈ ਆਪੇ ਅਣਦੁਖ ਦ੍ਰੋਹਿਤਾ ਬੂਦਾ ਅਵਨਾਸੀ ਨਾ ਹੀ ਕਿਛ ਖੰਡ ਧਾਰਨ ਤਾਰਿਓ ਬ੍ਰਹਮੰਡ ਅਲਕੇ ਪੁਰ ਪ੍ਰਤਾਪ ਆਪ ਜਪਾਏ ਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਗੁ ਉਧਾਰਨ ਪ੍ਰਭ ਕੇ ਸੇਵਕ ਦੁਖ ਸਾਰਨ ਆਪੇ ਮਿਲ ਲੈ ਕਿਰਪਾਲ ਗੁਰ ਕਾ ਸ਼ਬਦ ਪਏ ਨਿਹਾਲ ਹੁਣ ਕੀ ਸੇਵਾ ਸੋਈ ਲਾਗੈ ਜਿਨੂੰ ਕਿਰਪਾ ਕਰੇ ਬੜਭਾਗੇ ਨਾਮ ਜਪਤ ਪਾ ਵਿਸਰਾਮ ਨਾਨਕ ਤਿਨ ਪ੍ਰਭ ਕੋ ਤਮ ਕਰ ਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਭ ਸਿਆ ਸੰਗ ਸਹਿ ਸਾਏ ਹੋਏ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਲ ਲਗਨ ਜੈਸਾ ਸਾ ਤੈਸਾ ਦਿਸਤਾਨ ਜਿਸ ਤੇ ਉਜੇ ਤੇ ਸਮਾਏ ਸਮਾਏ ਸੁਖ ਨਿਧਾਨ ਹੁਣ ਹੂੰ ਬਣਿਆ ਆਪ ਸੁਖੋ ਆਪ ਦੀਨੋ ਮਾਨ ਨਾਨਕ ਪ੍ਰਭ ਜਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭਿਰਤਾ ਜਨ ਨਹਾਰ ਜਾ ਕੈ ਸਿਮਰਨ ਉਤਰੀਏ ਨਾਨਕ ਤਿਸ ਬਲ ਹਾਰ ਅਸ਼ਟਪਦ ਟੂਟੀ ਗਣ ਨਿਹਾਰ ਗੋਪਾਲ ਸਰਬ ਦੀਆਂ ਪੈ ਪ੍ਰਤਪਾਲ ਸਗਲ ਚਿੰਤਾ ਸਿਮਰਨ ਮਾਇ ਤਿਸ ਤੇ ਬਿਰਤਾ ਕੋਏ ਨਾਇ ਰੇ ਮਨ ਮੇਰੇ ਸਦਾਰ ਜਾਪ ਅਵਨਾਸੀ ਪ੍ਰਭਿਆ ਪਿਆ ਆਪਣ ਕੀਆ ਕੁਛ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨਾ ਇਤਰੇ ਕਿਛ ਕਾਮ ਗਤ ਨਾਨਕ ਦਾ ਪੇ ਕਰਨਾਮ ਰੂਪ ਵੰਤ ਹੋਏ ਨਾ ਹੀ ਮੋਹ ਹੈ ਪ੍ਰਭ ਕੀ ਜੋ ਸਗਲ ਘੱਟ ਸੁਖ ਹੈ ਧਨਵੰਤਾ ਹੋਏ ਕਿਆ ਕੋ ਕਰਵੈ ਜਾਂ ਸਭ ਕੁਛ ਤਿਸ ਕਰ ਦੀ ਆ ਦਰਵੈ ਅਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਤਾਵੈ ਜੀ ਕੋ ਹੋਏ ਬਹਿ ਦਾ ਤਾਰੇ ਤਿਸ ਦਿਨ ਹਰ ਜਾਨੇ ਗਵਾਰੇ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੁਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਤੋ ਗੁਰੂ ਕਾ ਸ਼ਬਦ ਮਣੇ ਅਸਥੰਮਣ
ਜੂਬਾ ਖਾਨ ਨਾਭ ਚੜ੍ਹਦਾ ਰਹੇ, ਪ੍ਰਾਣੀ ਗੁਰਚਨ ਲਗਤ ਨਿਸ਼ਤਾ ਰਹੇ, ਜੋ ਅੰਧਕਾਰ ਦੀਪਕ ਪ੍ਰਕਾਸ, ਗੁਰਦਰਸ਼ਨ ਦੀ ਮਨੋਏ ਵਿਕਾਸ, ਜੋ ਮਾਂ ਧਿਆਨ ਮਾਰਗ ਪਾਵੇ, ਤੂੰ ਸਾਧੂ ਸੰਗ ਮਿਲ ਜੋਤ ਉਠਾਵੇ, ਤਿੰਨ ਸੰਤਨ ਕੀ ਬਾਂਚੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੋਰ ਕਾਇ ਬੁਲਾਈਏ, ਪ੍ਰਭੁ ਲਿਖੇ ਕਰ ਲਿਖਿਆ ਪਾਈਏ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤੇ ਸਾਰ, ਜੋ ਕੁਛ ਕਰੇ ਸੋਈ ਸੁਖਮਾਨ, ਭੁੱਲਾ ਗਾਏ ਫਿਰ ਅਜਾਨ, ਕੌਣ ਬਸਤਾ ਇਤਰ ਸੰਗ, ਲਪਟ ਰਸ ਲੋਇ ਪਤੰਗ, ਰਾਮ ਨਾਮ ਜਪ ਹਿਰਦੇ ਮਾਏ, ਨਾਨਕ ਪਾਸੇ ਤੀ ਗਿਰ ਜਾਹੇ, ਜਿਸ ਵਕਰ ਕੋ ਲੈਨ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਕੇ ਸੰਤੈ ਸੰਚਾਲ, ਅਵਰਤਿਆ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ, ਮੁਖ ਉਜਲਰ ਦਰ ਕਹਿ ਸੋਏ, ਇਹ ਵਪਾਰ ਵਿਰਲਾ ਵਪਾਰ, ਨਾਨਕ ਤਾਂ ਕੇ ਸਤਬਲ ਹਾਰੇ, ਚਰਨ ਸਾਧ ਕੇ ਧੋਏ ਤੋ ਪਿਓਰ, ਸਾਧ ਕੋ ਆਪਣਾ ਜੀਓ, ਸਾਧ ਧੂਰ ਕਰੋ ਇਸ਼ਨਾਨ, ਸਾਧ ਪ੍ਰਜਾਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗਰ ਕੀਰਤਨ ਗਾਏ, ਨਿਗੰਤੇ ਸਾਧ ਦੂਰ ਆਖੇ, ਹਰ ਗੁਣ ਗਏ ਮਿਤਰਾ ਚਾਖੇ, ਓਟ ਗਈ ਸੰਤਜ ਰਿਹਾ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾਲਣ ਹਾਰ, ਭੂਕੇ ਕੋ ਦੇਵਤੇ ਅਧਾਰ, ਸਰਨ ਧਾਨ ਜਾ ਕੇ ਦ੍ਰਿਸ਼ਟੀ ਮਾਏ, ਪ੍ਰੁੜ ਕੇ ਕਲ ਨਾ ਪਾਏ, ਸਭ ਕੇ ਤਿਸ ਕਉ ਕਰਣੇ ਜੋਗ, ਤਿਸ ਬੰਦੂ ਸਰ ਹੋਆ ਨ ਹੋਗੇ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਜੋਈ ਨਿਰਮਲੇ ਕਰਨੇ,

ਛੰਦ ਸਤਿ ਕੀ ਚਰਣੀ ਪਾਓ ਨਾਨਕੀ ਮਨੇ ਨਾ ਮਨਸਾ ਪੂਰਨ ਸਰਣਾ ਜੋਗ ਜੋ ਕਿਰਪਾ ਸੋਈ ਹੋ ਗਏ ਕਿਨ ਮੈਂ ਹਰਨ ਪੁਨ ਜਾਗ ਨੇਤਰ ਹੋਰ ਤਿਸਕਾ ਮੰਤਰ ਜਾਣੇ ਹੋਰ ਹਣ ਧਰੁਵ ਮੰਗਲ ਸਾਹਿਬ ਜਾ ਕੇ ਸਰਵ ਥੋਕ ਨੀ ਕਰ ਤਾਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤੁਪ ਸਰਗ ਕਿਸਮਤ ਭੋਗੀ ਧਿਆਇ ਤੇ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖ ਆਗਣੇ ਅੰਤ ਨਾ ਪਾਏ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਉਗਾਹੇ ਪਿਤਾ ਕੇ ਜਨਮ ਗਜਾਨੇ ਭੂਤ ਸਗਲ ਪੁਰੋਏ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਤੇ ਆਵੈਸ ਤਹਿ ਗੁਣ ਮੈਂ ਜਾ ਕੋ ਪੁਰਮਾਏ ਜਨਮ ਮਰੇ ਫਿਰ ਆਵੇ ਜਾਏ ਉਚਨੀ ਤਿਸਕੇ ਸਾਂ ਜੈਸਾ ਜਿਨਾ ਆਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕ ਕਰਾਏ ਕਰੰਗ ਨਾਨਾ ਵਿਧ ਕਿਨੋ ਵਿਸਾਰ ਪੂਰਨਾ ਸੀ ਏਕ ਅੰਕਾਰ ਨਾਨਾ ਚਲਤ ਕਰੇ ਕਿਨ ਮਾਏ ਪੂਰ ਪੂਰਨ ਸਭ ਉਠਾਏ ਨਾਨਾ ਵਿਕਰਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਦਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਨਾਓ ਨਾਮ ਕੁਥਾਰੇ ਸਗਲੇ ਜੰਤ ਨਾਮ ਕੁਥਾਰੇ ਖੰਡ ਬ੍ਰਹਮੰਡ ਨਾਮ ਕੁਥਾਰੇ ਸਿਮਰਤ ਵੇਦ ਪੁਰਾਨ ਨਾਮ ਕੁਥਾਰੇ ਸੁਨਣ ਗਿਆਨ ਧਿਆਨ ਨਾਮ ਕੁਥਾਰੇ ਹਸਪਤਾਲ ਨਾਮ ਕੁਥਾਰੇ ਸਗਲੇ ਅਕਾਰ ਨਾਮ ਕੁਥਾਰੇ ਪੁਰੀਆਂ ਸਭ ਪਾਵਨ ਨਾਮ ਕਸੰਗ ਦੁਰੇ ਸੰਸਾਰਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਕ ਦਪਾਏ ਰੂਪ ਸਾਜਾ ਕਰ ਸਤ ਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰਤੂ ਸਤ ਸਾਜਾ ਕੀ ਬਾਣੀ ਸਤਿਪੁਰਖ ਸਮਾਜ ਸਮਾਨ ਸਤ ਕਰਮ ਜਾ ਕੀ ਰਚਨਾ ਸਤ ਸਤ ਮੂਲ ਸਤ ਸਤ ਤੁਪਤ ਸਤ ਕਰਨੀ ਨਿਰਮਲ ਨਿਰਮਲੇ ਜਿਸੇ ਬਜਾਏ ਤਿਸੇ ਸਾਹਿਬ ਵਾਲੇ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਨਾਮ ਗੁਰੂ ਤੇ ਪਾਏ ਸਤ ਬਚਨ ਸਤ ਉਪਦੇਸ਼ ਸਤ ਤੇਜਨ ਜਾ ਕਿਰ ਦੇ ਪ੍ਰਵੇਸ਼ ਸਤ ਨਿਰਥ ਬੁਝੇ ਜੇ ਕੋਏ ਨਾਮ ਚ ਤਾਕੀਕਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਪੁਨਮਿਤ ਗਤ ਜਿਸਕੇ ਸਿਰ ਸੁਕਰਣੇ ਹਾਰੇ ਆਪਣਾ ਬੂਝ ਕਰਤੇ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨਕ ਜੋ ਤਿਸ ਭਾਵੇ ਸੋ ਵਰਤੇ ਆ ਵਿਸਮਣ ਵਿਸਮ ਭਾਵ ਸਮਾਦ ਜਿਨ ਪੂਜਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਤ ਜਨ ਰਹੇ ਗੁਰ ਕੇ ਵਚਨ ਪਦਾਰਥ ਲਹੇ ਹੋਏ ਦਾਤੇ ਦੁਕਟਨ ਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੰਗੇ ਜਨ ਕੇ ਜਨ ਕਾ ਸੇਵਕ ਸੋੜ ਭਾਗੀ ਜਨ ਕੇ ਸੰਗ ਏਕ ਲਿਓ ਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਬਲ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਆਵਣਹਾਰ ਆਪ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭੁਕਤ ਸੁਰਤ ਸਤ ਸਤ ਜਾ ਸੰਤ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਣਿਆ ਜਾ ਕਰ ਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋਏ ਵਸਾਨ ਜਿਸ ਤਿਵ ਜਾ ਦੇ ਸਮਾਜ ਸਮਾਨ ਬਸਤ ਮਾਹਲੇ ਬਸ ਗਡਾਈ ਤਾਂ ਕੋ ਭਿੰਨਾ ਕਹਿ ਨਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰ ਸੇਵਕ ਕੀ ਰਾਕੇ ਨਿਰੰਕਾਰ ਸੋ ਸੇਵਕ ਜੀ ਜੈ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨਕਾ ਪਰ ਦਾ ਡਾਕੇ ਆਪਣੇ ਸੇਵਕ ਸਰ ਪਰ ਰਾਖੇ ਆਪਣੇ ਦਾਸ ਕੋ ਦੇਵ ਉਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਆਪ ਰਾਖੇ ਤਾਂ ਕੀ ਕਦਮ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋਣ ਬਹੁਚੇ ਪ੍ਰਭ ਕੇ ਸੇਵਕ ਉਚੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦੇਸ਼ ਪ੍ਰਗਟਾਇਆ ਨੇਕੀ ਕੀਰੀ ਮੈਂ ਕਰ ਰਾਖੇ ਪਸਮ ਕਰੇ ਲਸਕਰ ਕੋ ਲਾਖੇ ਜਿਸਕਾ ਸਾਸ ਨਾ ਕੱਟਦੇ ਆਪ ਤਾਂ ਕੋ ਰੱਖ ਦੇ ਕਰ ਹਾਥ ਮਾਣ ਯਤਨ ਕਰਤ ਵਪਾ ਤਿਸਕੇ ਕਰਤ ਬਿਰਥੇ ਜਾਤ ਮਾਰਨ ਰਾਖੇ ਅਵਰਣ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਬਲ ਖਿਵੜਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਮਰਤੇ ਮਨ ਤੰਤਰ ਪੀਏ ਨਾਮ ਰਤਨ ਜਨ ਗੁਰੂ ਕੋ ਪਾਇਆ ਤਿਸਕੇ ਜਪ ਨਹੀਂ ਦਿਸਟਾਇਆ ਨਾਮ ਧਨ ਨਾਮ ਰੂਪ ਰੰਗ ਨਾਮੋ ਸੁਕਰ ਨਾਮ ਕਸੰਗ ਨਾਮ ਰਸ ਜੋ ਜੰਤਰ ਬਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠ ਸੂਤ ਨਾਮ ਕਹੂ ਨਾਨਕ ਜਨ ਕੇ ਸਤਕਾਮ ਬੋਲੋ ਜਹਾਜੇ ਬਦਨ ਨਾਤ ਪ੍ਰਭੂ ਨੇ ਜਨ ਕੀ ਨੀਂਦਾਤ ਕਰੈ ਭਗਤੇ ਆਤਮ ਕੇ ਚਾਏ ਪ੍ਰਭੂ ਨੇ ਸੂਰੈ ਸਮਾਏ ਜੋ ਹੋਆ ਹੋ ਸੋ ਜਾਣੇ ਪ੍ਰਭੂ ਆਪਣੇ ਕਉ ਕੁ ਮਚਾਨੇ ਤਿਸ ਕੀ ਮਹਿਮਾ ਕੌਣ ਵਖਾਨੋ ਤਿਸ ਕਾ ਗੁਣ ਕਹਿ ਕ ਨ ਜਾਣੋ ਆਠ ਪਰਬ ਰਸੈ ਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨਕੀ ਓੜ ਲੈ ਮਨ ਤਨ ਆਪਣਾ ਤਿਨ ਜਾਂਦੇ ਜਿੰਜਣ ਆਪਣਾ ਪ੍ਰਭੁ ਛਾਤਾ ਸੋਜਨ ਸਰਬ ਤੋ ਕਾ ਦਾਤਾ
ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੇ ਦਰ ਸੁਖ ਪਾਵ ਮਿਟਾਵੈ, ਸਿਆਣ ਸਗਲੀ।

0: पूरे गुरु का सुनुदेश बार करके साथ साथ सिमरो गोविंद मन त्रिगु त्रेचन दास नंत्या गोत्रंग संचना की तुर मन मांगे आप छोड़ बेनती करो साथ संग गण सागर तर हर धन के प्रलय भंडार नानक गुरु पुरे नमस्कार खेम कुशल सहजनान साथ संग भाई परमानंद नरकुमार धारो जियो गुण गोविंद मुथरास पेय चचत वो नारायण एक गुरु जरूप जाके रंग ने गोपाल तुम पुत्र दीन दयाल दुख भंजन पूर्ण कृपा सिमर सिमर नाम बारंबार नानक दी कह धार उत्तम श्लोक साधक वचन अमली कलाल रतन सुनत कमाव तो उदो नारे आप तरह लोक ने सार सफल जीवन सफलता का संग जाके मन लग रंग जय जय सवत नात वाजे सुन सुन करे वरो गाजे फल कृपाल मात के माथे नानक दे के साथे सरण जोग सुन सरण ही आए कर कृपा बुरा मिलाए मिट गए बैर भय समरे अमृत नाम साध संग लैन सो प्रसन्न पाए गुरुदेव पूर्ण होए सेव की से आल जंजाल विकार तेरा ते राम नाम सुन सुना कहते कर प्रसाद दे प्रभु धारी नानक ने भी के फुमारी प्रभु के सतगुरु संदमी सावधानी का करची सुखनी साध गोविंद गुण नाम जिस मन से जोत निधान सर्विचा ता की पूर्ण होए प्रधान पुरख पर प्रसाद लोए सब तो पाए स्थान बहुन होए आन जान हर तन कर चले जन सोए नानक से प्राप्त होए खेम शांत रित नाम निध बुद्ध ज्ञान सर्वत सिद्ध विद्या प्राप्त तप जोग प्राप्त आन ज्ञान से सुषम स्नान चार पदार्थ गुण प्रकाश सब कीमत सकल ते उदास सुंदर चतुर्दत कवे था समदृष्टि एक दृष्टि ताय फल तिस जन के मुख बने गुरु नानक नाम वचन मुंजने इन दान जपे मन कोए सब जुग में ता की गत होए गुण गोविंद नाम तुनु बाणी सिमर सास रुखाणी सकल मतांत केवल नाम गोविंद भगत के मन विश्राम कूट परास साध संगठे संत कृपा ते जमते छूटे जाके मस्त करम प्रभाए साध सर नानक ते आए जिस मन बसे सुन लाए परे तिस दिन आवे हर प्रचीत जन्म मरण तक दुख निवारे दुर्लभ दे तत्काल उधारे निर्मल सोभा अमृता की वाणी एक नाम मनमय समाणी दुख रोग बिन से पै परम साध नाम निर्मलता के करम सब दे उचता की शोभा बणी नानक गुण नाम सुखमणि दुख रोग बिन से पै परम साध नाम निर्मलता के करम सब ते उचता की शोभा बणी नानक गुण नाम सुखमणि वाहिगुरु जी का खालसा वाहिगुरु जी की फतेह
1: सब तेरा ओ नानक सब तेरी वडियाई कोई नाम ना जाने मिला बोलो जी वाहिगुरु वाहिगुरु वाहिगुरु ओंकार वाहिगुरु साहिब वार श्री भक्ति जी की बात से दस मिनट दस बोलो किसी बताए गुरु नानक लिंग पे आए साहिब श्री गुरु ग्रंथ साहिब जी पाठ की दर ध्यान करके बोलो जी पंजा प्यारियां चौह साहबजाद चाली मुक्तियां आठियां जपियां तपियां जिन्हों नाम जपिया वंड की छकिया देख चलाए तेग बाज देख अंडट किया ਜਿਨ੍ਹਾਂ ਪਿਆਰੇ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮ ਇਸ ਚੀਜ਼ ਦੇ ਬੰਦ ਬੰਦ ਕਟਾਏ ਕੋਕੀਆਂ ਲੁਹਾਈਆਂ ਤਰਖੇ ਜਿਹੜੇ ਤਨਾ ਰਣ ਚਲਾਏ ਗੁਰਦੁਆਰੇ ਸ਼ਿਵ ਵਾਲੀ ਕੁਰਬਾਨੀ ਆ ਰਿਹਾ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਏ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਤਿਕਾਰ ਸਰਬ ਸੁਖੋ ਵਿਜਾਨ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇਵ ਕੀ ਫਤਿਹ ਬਿਰਤ ਕੀ ਪਾਇਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਦਾਨ ਰਹਿ ਦਾਨ ਵਿਗ ਦਾਨ ਸਾਹ ਦਾਨ ਭੁਰਸਾ ਦਾਨ ਦਾਨ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਾਤੂ ਜੀ ਮਤ ਪਾਤਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਸਦਾ ਸਾਹਿਬ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪਿਆਰੇ ਪੰਥ ਨੂੰ ਜੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਆਪ ਜੀ ਅਪਾਰ ਮਹਾਨ ਬਖਸ਼ਿਸ਼ ਹੋਈ ਆਪ ਜੀ ਦੇ ਗੁਰ ਦੀਵਾਨ ਸਜੇ ਸਜੇ ਦੀਵਾਨ ਅੰਦਰ ਆਸਾ ਜੀ ਦੇ ਵਾਰ ਦੇ ਕੀਰਤਨ ਉਪਰੰਤ ਪਾਵਨ ਬਾਣੀ ਸ੍ਰੀ ਸਤਿਗੁਰ ਸਾਹਿਬ ਦੇ ਪਾਠ ਹੋਏ ਨੇ ਬਾਣੀ ਪੜ੍ਹਦੀਆਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਦੇਣੀ, ਅੱਗੇ ਤੋਂ ਉਸ ਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦੇ ਭਾਵ ਸੰਗਤ ਸੰਗਤਾਂ ਦੇ ਦਾਸਾਂ ਦੇ ਹਿਰਦਿਆਂ 'ਤੇ ਬਖਸ਼ਿਸ਼ ਕਰਨੀ ਜੀ। ਜੋ ਵੀ ਮਾਈ ਭਾਈ ਆਪ ਦਰ ਦੇ ਦਿਲ ਭੁੱਲੇ ਕੇ ਹਾਜ਼ਰ ਹੋਏ, ਸਭਨਾਂ ਪਰਿਵਾਰਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਸਭਨਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸਿਰ 'ਤੇ ਮੇਰਾ ਪ੍ਰਿਆ ਹੱਥ ਰੱਖਣਾ ਨਾਮ ਦਾਤ, ਬੱਚਿਆਂ ਦੇ ਸਿਰ 'ਤੇ ਮੇਰਾ ਪ੍ਰਿਆ ਹੱਥ ਰੱਖਣਾ ਦਾ ਤਾਰ ਪਾਤਸ਼ਾਹ ਜੀ ਦਰਮ ਘਰੋਂ ਲਾਈਏ ਸੀ ਸੁੱਖ ਨਾਮ ਦਾਤ ਬਖਸ਼ੋ, ਹੁਕਮ ਅਨੁਸਾਰ ਚੱਲਣ ਦੀ ਸਫਲਤਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ
0: ਤੇਰੇ ਭਾਣੇ ਸਰਬੱਤ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ,
0: ਸਤਿ ਸ੍ਰੀ ਅਕਾਲ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ
1: ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੋ ਨਾਨਕ ਦੇ ਕਰ ਹੱਥ। ਸੁੱਖ ਹਟਲ ਗੁਰੂ ਸਿੰਘੀ ਹੈ ਅਹਿਨਸਾ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਸੁਖ ਮੈਣ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਂਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸਤ ਜੀ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਗੁਰਪੁਰਾ ਜਨ ਸਿਮਰਿਆ ਸਹੀ ਪਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜਿਆ ਵੈਰਾਸ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ, ਜੁਗਾਦਿ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਨਮਾਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ ਤਨ ਮਾਇ ਮਿਟਾਵਉ। ਸਿਮਰੋ ਜਸ ਬਿਸੰਬਰ ਏਕੈ, ਨਾਮ ਜਪਤ ਅਗਣਿਤ ਅਨੇਕੈ। ਵੀਰ ਪੁਰਾਣ ਸਿਮਰ ਸੁਧਾਖਿਰ, ਕਿਨੇ ਰਾਮ ਨਾਮ ਇਕਾਖਿਰ। ਕਿਨ ਕਾਇਕ ਜਿਸ ਜੀਵ ਬਸਾਵਾਏ, ਤਾਂ ਕਿ ਮਹਿਮਾ ਗਨੀ ਨਾ ਆਵਾਏ। ਕਾਂਕੀ ਏਕੈ ਦਰਸ ਤੁਹਾਰੂ, ਨਾਨਕ ਹੁਣ ਸੰਗ ਮੋਹਿ ਉਧਾਰੂ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ ਰਹਾਉ। ਪ੍ਰਭ ਕਹਿ ਸਿਮਰਨ ਗਰਭ ਨਾ ਬਸਾਏ, ਪ੍ਰਭ ਕਹਿ ਸਿਮਰਨ ਦੁਖ ਜਮ ਰਸਾਏ। ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਵਿਘਨ ਲਾਗਾਏ, ਪ੍ਰਭ ਕਹਿ ਸਿਮਰਨ ਦਿਨ ਜਾਗਾਏ। ਪ੍ਰਭ ਕਹਿ ਸਿਮਰਨ ਭਉ ਨ ਵਿਆਪਾਏ, ਪ੍ਰਭ ਕਹਿ ਸਿਮਰਨ, ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪਾਏ। ਪ੍ਰਭ ਕਹਿ ਸਿਮਰਨ ਸਾਧ ਕਹਿ ਸੰਗ ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕਹਿ ਸਿਮਰਨ ਰਿਦ ਸਿੱਧ ਨੂੰ ਨਿਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕਹਿ ਸਿਮਰਨ ਜਪ ਤਾ ਪੂਜਾ, ਪ੍ਰਭ ਕਹਿ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕਹਿ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕਹਿ ਸਿਮਰਨ ਦਰਗਹਿ ਮਾਨੀ। ਪ੍ਰਭ ਕਹਿ ਸਿਮਰਨ ਹੋਏ ਸੋ ਭਲਾ, ਪ੍ਰਭ ਕਹਿ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕਹਿ ਲਾਗੋ ਪਾਏ। ਪ੍ਰਭ ਕਹਿ ਸਿਮਰਨ ਸਭ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਦਰੇ ਮੂਚਾ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁਝਾਏ, ਪ੍ਰਭ ਕਹਿ ਸਿਮਰਨ ਸਭ ਕਹਿ ਸੁਜਾਏ। ਪ੍ਰਭ ਕਹਿ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਰਦ ਮਾਏ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੋਤਾਜੀ, ਪ੍ਰਭ ਕੋ ਸਿਮਰੈ ਸਰਬ ਕੇ ਰਾਜੀ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ। ਸਿਮਰਨ ਤੇ ਲਾਗੀ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਭਾਵੇ, ਪ੍ਰਭ ਕੋ ਸਿਮਰੈ ਤਿਨ ਸੋਗ ਬਿਹਾਵੇ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਣਦ ਘਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਸੰਤ ਕਿਰਪਾ ਤੇ ਅੰਦਾਉ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬੂ ਨ ਝੂਰੇ। ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ, ਪ੍ਰਭ ਕਹਿ ਸਿਮਰਨ ਸਹਿਜ ਸਮਾਨੀ। ਪ੍ਰਭ ਕਹਿ ਸਿਮਰਨ ਏ ਚਲੇ ਆਸਨ, ਪ੍ਰਭ ਕਹਿ ਸਿਮਰਨ ਕਮਲ ਵਿਗਾਸਨ। ਪ੍ਰਭ ਕਹਿ ਸਿਮਰਨ ਅਨਹ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੈ ਸ੍ਰੀ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤੰਜਨ ਸ਼ਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦੋ ਪਾਏ। ਹਰ ਸਿਮਰਨ ਭੈ ਸਦ ਜਤੀ ਦਾਤ, ਹਰ ਸਿਮਰਨ ਨੀ ਚੌਂ ਕੁੰਡ ਜਾਤ। ਹਰ ਸਿਮਰਨ ਧਾਰੀ ਸਭ ਧਰਨਾਓ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਉਹ ਸਗਲੇ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸਿਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਧਨ ਪਾਇਆ। ਸਲੋਕ ਦੀਨ ਦਰ ਦੁਖ ਭੰਜਨਾ, ਕਟਕੜ ਨਾਥ ਅਨਾਥ ਸ਼ਰਨ ਤੁਮਾਰੀ ਆਇਓ। ਨਾਨਕ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨੁ ਨਾਮ ਤੇਰੇ ਸੰਗ ਸਹਾਈ। ਜੈ ਮਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ। ਜੈ ਮੁਸ਼ਕਲ ਹੋਵੈ ਅਤਿ ਭਾਰੀ, ਹਰ ਕੋ ਨਾਮ ਕਿਨ ਮਾਹਿ ਉਧਾਰੀ। ਆਨਕ ਪੁਨਹ ਚਰਨ ਕਰਤਨੀ ਤਰੈ, ਹਰ ਕੋ ਨਾਮ ਕੋਟ ਪਾ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧ ਨਾ ਪਰ, ਹਰ ਕਾ ਨਾਮ ਜਪਤ ਨਸਤਰੈ। ਆਨਕ ਮਾਇਆ ਰੰਗ ਤਖ ਨਾ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ। ਜੇ ਮਾਰਗੋ ਜਾਤ ਅਕੇਲਾ, ਤੈ ਹਰ ਨਾਮ ਸੰਗ ਉਤਸੁ ਹੇਲਾ। ਐਸਾ ਨਾਮ ਮਨਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਛੋਟ ਨਹੀਂ ਕੋਟ ਲਖ ਬਾਹੀ, ਨਾਮ ਜਪਤੈ ਪਾਰ ਪਰਾਹੀ। ਅਨਕ ਬਿਘਨ ਜਯਾਇ ਸੰਘਾਰ, ਹਰ ਕਾ ਨਾਮ ਤਤਕਾਲ ਉਧਾਰ। ਅਨਕ ਜੂਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਵਿਸਰਾਹਾ। ਮੈਂ ਲਾਮਲ ਕਬੂ ਨ ਧੋਰੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੂ ਮਨ ਰੰਗ, ਨਾਨਕ ਪਾਈਐ ਸਾਧ ਕਹਿ ਸੰਗ। ਜੇ ਮਰ ਕੇ ਗਨ ਜਾਹੇ ਨਾ ਕੋਸਾ, ਹਰ ਕਾ ਨਾਮ ਹਾਂ ਸੰਗ ਤੋਸਾ। ਜੇ ਪੈਂਡ ਮਹਾਂਦ ਗੁਬਾਰਾ, ਹਰ ਕਾ ਨਾਮ ਸੰਗ ਉਜੀਆ। ਰਾਜਾ ਪੰਤਰਾ ਕੋਰਾ ਸਿਆਨੂ, ਹਰ ਕਾ ਨਾ ਤੈ ਨਾਲ ਪਛਾਣੂ। ਜਹ ਮਹਾਂਪਿਆਨ ਤਪਤ ਬੋ ਘਾਮ, ਤੈ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ। ਜਹਾਂ ਤ੍ਰਿਕਾ ਮੰਤ ਜਿਆ ਕਰ ਕਹੇ, ਤੈ ਨਾਨਕ ਹਰ ਹਰਿ ਅੰਮ੍ਰਿਤ ਵਰ ਕਹੇ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕਹਿ ਮਨ ਵਿਸਰਾਮ।
ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਦਰੇ ਜਨ ਕੋਟ, ਹਰ ਜਸ ਕਤ ਸੰਦਨ ਰਾਤ, ਹਰ ਹਰਿ ਆਵਕੋ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਹੂੰ ਪਾਰ ਬ੍ਰਹਮ ਜਨ ਕੀ ਨੋਦਾਨ, ਮਨ ਤਨ ਰੰਗ ਰਤੇ ਰੰਗ ਵੇਖੈ, ਨਾਨਕ ਜਨ ਕੈ ਬਿਰਤ ਬਿਕੈ, ਹਰ ਕਾ ਨਾਮ ਜਨ ਕੋ ਮੁਕਤ ਜੋਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛਨਾਏ ਬੇਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਦੀਨਾ, ਹਰ ਤਾਂ ਜਨ ਕੋ ਆਪ੍ਰਭ ਦੀਨਾ, ਹਰ ਹਰ ਜਨ ਕੈ ਊਟ ਸਤਾਣੀ, ਹਰ ਪ੍ਰਦਾ ਜਨ ਅਵਰਣ ਜਾਣੀ, ਓਤ ਬੋਜਨ ਹਰ ਰਸ ਰਾਤੀ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪ, ਹਰ ਕਾ ਭਾਗਤ ਪ੍ਰਗਟ ਨੇ ਸ਼ਪ, ਹਰ ਕੀ ਭਾਗਤ ਮੁਕਤ ਭਉ ਕਰੇ, ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ, ਹਰ ਕੋ ਨਾਮ ਕਾਮ ਤਿਨ ਹਰ ਹਰ ਗੁਣ ਗਾਮ, ਸਭ ਕਿਉ ਸਭ ਤਿਉ ਤੁਮਾਰ ਕੀ ਕਥਾ, ਨਾਮ ਸੁਨ ਤੂ ਦਰ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾ ਦੁਰ ਸਭ ਨਸੈ, ਸੰਤ ਕ ਸੰਗ ਵਡ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ, ਨਾਮ ਤੁਲ ਕਾ ਸ਼ਵਰਨ ਹੋਏ ਨਾਨਕ, ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ, ਬਹੁ ਸ਼ਸਤਰ ਬਹੁ ਸਿਮਰਤੀ, ਪੇਕੇ ਸਰਬ ਟੰਡੂਲ, ਪੂਜਿਸ ਨਾਈ ਹਰ ਹਰੇ, ਨਾਨਕ ਨਾਮ ਅਮੋਲ, ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ, ਖੜ ਸ਼ਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, ਨੌ ਖੰਡ ਪ੍ਰਿਥਵੀ ਪਿਰੈ ਚਰ ਜੀਵੈ, ਮਾਉ ਦਾਸ ਤਪੀ ਸਰ ਥੀਵੈ, ਗਨਮੈ ਹੋਮਤ ਪੁਰਾਣ, ਕਨ ਕਸਬ ਹੈ ਬਰ ਭੂਮਦਾ, ਨਿਉਲੀ ਕਰਮ ਕਰੈ ਬਹੁ ਵਾਸਨ, ਜੈਨ ਮਾਰ ਸੰਜਮਤ ਸਾਧਨ, ਨਿਮ ਖੂ ਨਿਮ ਕਰ ਸਰੀਰ ਕਟਾਵੈ, ਤਾ ਪਿ ਹਉਮੈ ਮਹਿਲ ਨ ਜਾ, ਵਰ ਕੇ ਨਾਮ ਸੰਸਰ ਕਛ ਨਾਹਿ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ, ਮਨ ਕਾਮਨਾ ਤੀਰ ਦੇ ਛੁੱਟੈ, ਗਰਭ ਗੁਮਾਨਾ ਮੰਤੀ ਹੁੱਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮਹਿਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂਨ ਵਿਖਿਆ ਟਰੈ, ਜਲ ਤੂ ਬਹੁ ਦੇ ਅਨੀਤ, ਸੁਧ ਕਾਂ ਕਾਚੀ ਭੀ ਤਉ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਉ ਦਰੇ ਪਾਤਤ ਬਹੁ ਮੂਚ, ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ, ਭੇਖ ਅਨੇਕ ਅਗੰਨੀ ਬੁਝੈ, ਕੋਟ ਪਾਵ ਦਰਗੈ ਨੀ ਸਜੈ, ਛੂਟ ਸੁਨਾਇ ਉਪਾਲ, ਮੋਹਿ ਵਿਆਪੈ ਮਾਇਆ ਜਾਲ, ਅਵਰ ਕਰਤੂ ਸਗਲੀ ਜਮਡਾਨੈ, ਗੋਬਿੰਦ ਭਜਨ ਮੈਂ ਤਿਲ ਨਹੀਂ ਮਾਨ, ਹਰ ਕਾ ਨਾਮ ਜਪ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਰਜੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗਿ ਹਉਮੈ ਸ਼ੋਰੈ, ਜੇ ਕੋ ਜਨਮ ਮਨ ਤੇ ਡਰੈ, ਸਾਧਨਾ ਕੀ ਸ਼ਰਨੀ ਪਰੈ, ਜਿਸ ਜਾਨ ਕਹੋ ਪ੍ਰਭ ਦਰਸ ਪਿਆਸਾ, ਨਾਨਕ ਦਾਕੈ ਬਲ ਬਲ ਜਾ, ਸਕ ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਏ ਸਭ ਤੇ ਉੱਚਾ, ਜਾ ਕਾ ਮਨ ਹੋਈ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਾਗਲ ਸ੍ਰਿਸ਼ਟ ਸਾਜਨਾ, ਸੋਖ ਦੋ ਜਨ ਸਮਦ੍ਰਿਸ਼ਟੇ ਭਾਵ ਪੁੰਨੀ ਲਿਪਾ, ਨਿਰਤਨ ਕਉ ਤਨ ਤੇਰੋ ਨਾਵਰ ਥਾਵੇ, ਕਉ ਨਉ ਤੇਰਾ ਥਾਵ, ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕਹੋ ਦੇਵੋ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾਂ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸ ਤੁਮ ਤੇ ਹੋਏ ਨਾਨਕ, ਕਬਰ ਨਾ ਜਾਣ ਸਕੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਹ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਹੈ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸੁਨ ਰਸਨ ਬਖਾਨੀ, ਸਗਲ ਥਾਂ ਤੇ ਉਤਮ ਥਾਨੋ, ਨਾਨਕ ਜੇ ਘਟ ਵਸੈ ਹਰ ਨਾਮ ਸਲੋਕ, ਨਿਰਗੁਣ ਯਾਰੇ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆਤ ਸਚੀਤ ਰੱਖ, ਨਾਨਕ ਨਿਭੀ ਨਾਲ, ਅਸ਼ਟਪਦੀ ਰਮਈਆ ਕੀ ਗੁੰਜਿਤ ਪੁਰਾਨੀ, ਕਵਨ ਮੂਲਤੇ ਕਵਨ ਦ੍ਰਿਸ਼ਟਾਨੀ, ਜੰਤੂ ਸਾਜ ਸਵਾਰ ਸ਼ਿੰਗਾਰਿਆ, ਗਰ ਬਗਨ ਮੈਂ ਜਨਹਿ ਉਬਾਰਿਆ, ਬਾਹਰ ਵਸ ਤਤ ਜੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਿਆ ਉਪਰ ਸਾਖ ਸੈਨ, ਮੁਖ ਪਿਆਓ ਬੈਠ ਕੋ ਦੈਨ, ਨਿਰਗੁਣ ਗੁਣ ਕਛੁ ਨ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ, ਜੇ ਪ੍ਰਸਾਦ ਧਾਰੂ ਪ੍ਰਸੁਖ ਵਸੈ, ਸੁਤ ਪਰਾਧ ਮੀ ਦਮਾਨਤਾ ਸੰਘਾਸੈ, ਜੇ ਪ੍ਰਸਾਦ ਪੀਵੈ ਸੀਤਲ ਜਾਲਾ, ਸੁਖਦਾਇ ਪਵਨ ਭਾਵ ਕਮਲਾ, ਜੇ ਪ੍ਰਸਾਦ ਭੋਗੈ ਰਸਵ ਰਸਾ, ਸਗਲ ਸਮੱਗਰੀ ਸੰਘ ਸਾਥ ਵਸਾ, ਦੀਨੇ ਹਸ ਪਾਉ ਕਾ ਨੇਤਰ ਸਨਤ ਸਹਿ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੂੜੰਦ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ, ਆਦੰਤ ਜੁ ਰਾਖਨਹਾਰ, ਤਿਸੋ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨਾ ਨਿਤ ਪਾਵੈ, ਤਾਸ ਮੂੜਾ ਮਨ ਨੀ ਲਾਵੈ, ਜੋ ਠਾਕੁਰ ਸਸਦਾ ਹਜੂਰੇ, ਤਾਕ ਹੁੰਦਾ ਜਾਂ ਤੋ ਦੂਰੇ, ਜਾ ਕੀ ਟਲ ਪਾਵੈ ਦਰਗੈ ਮਾਨ ਸਹਿਬ ਸਾਰੈ ਮੁਗਧ ਜਾਨ, ਸਦਾ ਸਦਾ ਭੁਲਨਹਾਰ, ਨਾਨਕ ਰਾਖਨਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੁਆਸਤਰ ਕਰ ਮਾਨੈ, ਜੋ ਹੋਵਣ ਸੋ ਦੂਰ ਪਰਾਨੈ, ਛੋੜ ਜੈਤਸਕਾ ਸ਼ਰਮ ਕਰੈ, ਸੰਗ ਸਹਾਇ ਤਸ ਪਰਾਰੈ, ਚੰਦਨ ਲੇਪੋ ਤਾਰੈ, ਧੋਏ ਗਰਦ ਪ੍ਰੀਤ ਭਸਮ ਸੰਗ ਹੋਏ,
ਅੰਧਕੂਪਮੈ ਪਤਤ ਵਿਕਰਾਲੂ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖਾਂ ਤਰ ਮਲ ਮਾਇਆ ਸ਼ਪਸਨਾ ਕਸ਼ ਕਰੈ ਛਿਪਾਇਆ ਉਭਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਅੰਗਲ ਪਾਤਰ ਕੈਸੇ ਤਰੈ ਥਾਹ ਜਾ ਕੇ ਅੰਤਰ ਬਸੈ ਪ੍ਰਭ ਆਪੂ ਨਾਨਕ ਤੇਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰ ਗੈ ਲਿਓ ਨਿਭਾਵੈ ਕਹਾਂ ਬੁਝਾਰਤ ਬੂਝੈ ਡੂਰੰਸ ਕਹੀਏ ਤੋ ਸਮਝੈ ਭੂਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਪਤ ਪਰ ਭਾਵੈ ਨੂੰ ਨਹੀਂ ਤੂੰ ਆਪਸ ਗਾਵਨ ਕਰਤਾਰ ਕਰਡਾ ਬੇ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾਸ ਪ੍ਰੀਤ ਬਲੂਆ ਕੇ ਗ੍ਰੇ ਭੀਤਰ ਵਸੈਣ ਦਕੇਲ ਮਾਇ ਰੰਗ ਰਸੈ ਦ੍ਰਿੜ ਕਰਮਾਨੈ ਮਨ ਹੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਕਾਰ ਮਹਾਂ ਲੋਭ ਧਰੋਹ ਹੋਇਆ ਹੂੰ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇ ਹੋ ਆਪਣ ਕਰ ਕਰਮ ਤੂੰ ਠਾਕੁਰ ਤੋਂ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਏ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਈ ਸੁਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪਵ ਛੋੜ ਕੈ ਲਾ ਗਿਆਨ ਸੁਆਏ ਨਾਨਕ ਕਉ ਨਸੀ ਜੈਵਨ ਨਾਵੈ ਭਤ ਜਾਇ ਅਸ਼ਟਪਦੀ ਦਸ ਵਸਤੂ ਲੇ ਪਾਚੈ ਪਾਵੈ ਇੱਕ ਵਸਤ ਕਾਰਨ ਬਖੋਟ ਗਵਾਵੈ ਪੀਨਾ ਦੀ ਦਸ ਪੀ ਅਰੜੇ ਤਾ ਮੂੜਾ ਕਉ ਕਾਂ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾ ਕਉ ਗੀਜਾ ਸਦ ਨਮਸਕਾਰ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਨ ਪਾਇਆ ਗੰਤ ਸਾਹਿਬ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਣਦੋ ਲਾਸ ਆਪਣੀ ਮਾਨ ਕਛ ਬਾਹਰ ਸਾਹੁ ਲਿਆ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਤ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਵਸਤ ਸਿਆਗੈ ਰੱਖੈ ਪ੍ਰਭ ਕੀ ਆਗਿਆ ਮਾਨੈ ਮਾਤਾ ਉਸ ਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਣਕ ਭਾਂਤ ਮਾਇਆ ਕੇ ਹੇਤ ਸਰ ਪ੍ਰਹੋ ਜਾਨ ਨੇਤ ਬਿਰਕੀ ਛਾਇ ਸਹੁ ਰੰਗ ਲਾਉ ਬਿਨ ਸਹਿ ਮਨ ਪਛਤਾਵੈ ਜੋਦੀ ਸਹਿ ਜੋ ਚਾਲਣ ਹਾਰ ਲਪਟ ਰਹਿ ਤਾਂਧਾਰ ਬਟਾਉ ਸਿਉ ਜੋ ਲਾਵੈ ਨੇ ਤਾ ਘਵਾਤ ਨਾਵੈ ਕਿਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਕਰ ਕਿਰਪਾ ਨਾਨਕਾ ਭਲੈ ਲਾਈ ਮਿਥਿਆ ਤਨ ਤਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪ ਸੁਪਰ ਕਰਤ ਗੁਮਾਨ ਅਸਤਰ ਭਗ ਸਾਧਕੀ ਸ਼ਰਨ ਨਾਨਕ ਜਾਪ ਜਪ ਜੀਵਾਰ ਕੇ ਚਰ ਨਉ ਮਿਥਿਆ ਸਰਵਣ ਪਰ ਨਿੰਦਾ ਸੁਨੈ ਮਿਥਿਆ ਆਸਪਰ ਦਰਬ ਕੋਹਰੈ ਮਿਥਿਆ ਨੇਤਰ ਪੇਖ ਪਰ ਤੇ ਰੁਪਾਦ ਮਿਥਿਆ ਰਸਨਾ ਭੋਜਨ ਸਵਾਦ ਮਿਥਿਆ ਚਰਨ ਪਰ ਬਕਾਰ ਕੋ ਧਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨੀ ਪਰ ਉਪਕਾਰ ਮਿਥਿਆ ਬੈਸ ਲਿਤ ਬਿਕਾਰ ਬਿਨ ਬੂਝੇ ਮਿਥਿਆ ਸਭ ਭਾਏ ਸਫਲ ਦੇ ਨਾਨਕ ਹਰ ਨਾਮ ਲਏ ਬਿਰਥੀ ਸਾਕਤ ਕੀ ਹਾਰ ਜਾ ਸਾਚ ਬਿਨਾ ਕਹਿ ਹੋਵੋ ਸੁੱਚਾ ਬਿਰਥਾ ਨਾਮ ਬਿਨਾ ਧਨ ਅੰਧ ਮੁਖ ਆਵ ਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਕੀਤੀ ਜਾਏ ਗੋਬਿੰਦ ਭਾਜਨ ਬਿਨ ਬਿਰਥੇ ਸਭ ਖਾਮ ਜੋ ਕਰਪਣ ਕੇ ਨਿਰਾਰਥ ਦਾਮ ਤਨ ਤਨ ਤੇਜਨ ਜੇ ਕਟ ਬਸਿਓ ਹਰ ਨਾਉ ਨਾਨਕ ਤਾਕੈ ਬਾਲ ਬਲ ਜਾਓ ਰਹਿ ਤਵਰ ਕਾ ਸ਼ਬਰ ਕਮਾਵਤ ਮਨ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਰ ਪ੍ਰਭੂ ਪਰ ਬੀਨ ਬਾਹਰ ਭੇਖ ਨ ਕਾਹੂ ਭੀ ਨਵਰ ਉਪਦੇਸਾ ਆਪ ਨ ਕਰੈ ਆਵ ਜਾਤ ਜਨਮ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸਕੀ ਸਿਖ ਤਰੈ ਸੰਸਾਰ ਜੋ ਤੋਂ ਭਾਣੇ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪ ਹੈ ਮਨ ਆਪ ਆਪ ਆਪ ਕਰਤਨ ਬੇਰਾ ਕਿਸੈ ਦੂਰ ਜਨਾਤ ਕਿਸੈ ਬਝਾਵਤ ਨੇਰਾ ਉਪਾਸ ਜਨਮ ਸਗਲ ਤੇ ਰਹਿਤ ਸਭ ਕੇ ਜਨ ਆਤਮ ਕੀ ਰਹਿਤ ਜਿਸ ਪਾਵਸ ਲਈ ਲੜ ਲਾਏ ਥਾਂ ਤਨ ਤਰਿਆ ਸਮਾਏ ਸੋ ਸੇਵ ਜਿਸ ਕਿਰਪਾ ਕਰੀ ਨਿਮਕ ਨਿਮ ਜਪ ਨਾਨ ਕਰੀ ਸਲੋਕ ਕਾਂ ਕ੍ਰੋਧ ਅਰ ਲੋ ਮੋਹ ਬਿਨ ਸਜਾਇ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਤੀ ਅੰਮ੍ਰਿਤ ਖਾਇ ਤਿਸ ਠਾਕੁਰ ਕੋ ਰੁਖ ਮਨ ਮਾਇ ਜੇ ਪ੍ਰਸਾਦ ਸੁਗੰਧ ਤਨ ਲਾਭ ਸਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਸਹਿ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈ ਸਿਮਰਤ ਸਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵਤ ਸਹਿ ਤਾਕਾ ਤਬਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੋਈ ਜਾਈ ਮਨ ਆਠ ਪੈ ਤਾਕਾ ਜਾਸ ਗਾਹ ਵੀ ਜੈ ਜੇ ਪ੍ਰਸਾਦ ਤੁਝ ਸਭ ਕਉ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੁਰਤ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਤੂ ਦਰਗਹਿ ਮਾਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਆਰੂ ਕੰਚਨ ਦੇਹੀ ਲਵਲਾ ਉਸ ਰਾਮ ਸਨੇਹੀ ਜੇ ਪ੍ਰਸਾਦ ਰਾਹੁਲਾ ਰਹਿ ਤੂ ਮਨ ਸੁਖ ਪਾਵ ਹਰ ਹਰ ਜਸ ਕਹਿ ਤੂ
ਜੇ ਪ੍ਰਸਾਦ ਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕਾਏ ਜੇ ਪ੍ਰਸਾਦ ਕੋ ਨ ਪਹੁੰਚਾਏ ਮਨ ਸਾਹ ਸਾਹ ਸਿਮਰੋ ਪ੍ਰਭ ਉਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੀ ਜੇ ਪ੍ਰਸਾਦ ਆ ਭੁੱਖਣ ਪੈ ਰੀਜੈ ਮਨ ਤਿਸ ਸਿਮਰਤ ਕਉ ਵਾਲ ਸਕੀ ਜੈ ਜੇ ਪ੍ਰਸਾਦ ਆਸਵਾਸ ਤਸਵਾਰੀ ਮਨ ਤਿਸ ਪ੍ਰਭ ਕੋ ਕਬੂਨਾ ਵਿਸਾਰੀ ਜਾ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਤ ਸਹਿ ਧਿਆਈ ਤਸਹਿ ਧਿਆਈ ਜੋ ਏਕੋ ਲਕਾਈ ਹਉ ਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਸਕਾ ਧਿਆਨ ਜੇ ਪ੍ਰਸਾਦ ਤੋਂ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੁਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੁਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰਾਏ ਗੁਰ ਪ੍ਰਸਾਦ ਨਾਨਕ ਜਾ ਸਕਾਏ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਪੇਕੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਜੇ ਵਸਨਾ ਜੇ ਪ੍ਰਸਾਦ ਹਸਤ ਕਰ ਚੱਲਾ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਪ੍ਰਗਟ ਸੰਸਾਰ ਪ੍ਰਭ ਕੋ ਮੂਲ ਨਮਨ ਹੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਹਰੀ ਮਨ ਮੂਰਤ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰ ਸਹਿ ਜਾਨ ਮਨ ਸਦਾ ਜੂਰੇ ਜੇ ਪ੍ਰਸਾਦ ਤੋਂ ਪਾਵੈ ਸਾਜਰੇ ਮਨ ਮੇਰਤਾ ਸੁਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪਾਏ ਜਾਪ ਸੋ ਆਪ ਜਪਾਏ ਜਪਾਏ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਬਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਾਤ ਉਤਮ ਹੋਏ ਸਰਬ ਨਾਨ ਪ੍ਰਭ ਤੇਰੀ ਮਾਇਆ ਪੋ ਕਛੂ ਨ ਕਿਨਹੂ ਲਾਇਆ ਜਿਤ ਜਿਤ ਲਾਭ ਤਿਤ ਲਗੈ ਹਰਨਾਥ ਨਾਨਕਿਨ ਕਹਿ ਕਛੂ ਨਾ ਹਾਥ।

ਸਾਜਨ ਕੀ ਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸਮਲ ਸਗਲੀ ਖੋਤ ਸਾਧਕ ਸੰਗ ਮਿਟਾ ਬਿਮਾਨ ਸਾਧਕ ਸੰਗ ਪ੍ਰਗਟ ਸੁਗਿਆਨ ਸਾਧਕ ਸੰਗ ਬੁੱਝੈ ਭ੍ਰਮ ਨੇਰਾ ਸਾਧ ਸੰਗ ਸਭ ਹੋਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੀ ਕੁਪਰ ਜਤਨ ਸਾਧਕ ਮਹਿਮਾ ਵਰਨੈ ਕੌਣ ਪਰਾਨੀ ਨਾਨਕ ਸਾਧਕੀ ਸੋਭਾ ਪ੍ਰਭਾਏ ਸਮਾਨੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨੂ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤੋਂ ਧਾਵੈ ਸਾਧ ਸੰਗ ਅਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭੈਨੰ ਸਾਧ ਸੰਗ ਨਾਨਕ ਪ੍ਰਭੂ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤਉ ਸਾਧੂ ਕੈ ਸੰਗ ਮਾ ਅਪਨੀਤ ਸਾਧ ਸੰਗ ਕਿਸ਼ਨ ਬੈਰੂ ਸਾਧਕ ਸੰਗ ਨ ਬੀਂਗਾ ਪੈਰੂ ਸਾਧਕ ਸੰਗ ਨਾਈ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾਈ ਤਾਪ ਸਾਧਕ ਸੰਗ ਤਜਸਭ ਆਪ ਆਪੇ ਜਾਣੈ ਸਾਧ ਵਡਾਈ ਨਾਨ ਸਾਧ ਪ੍ਰਭੂ ਬਣੇ ਆਈ ਸਾਧਕ ਸੰਗ ਨ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸਤਕ ਉਚਰ ਲੈ ਸਾਧੂ ਕੈ ਸੰਗ ਜਰਸ ਹੈ ਸਾਧਕ ਸੰਗ ਵਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ

0: ਸਾਧਕ ਸੰਗਨਮੰਤੀ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧਕ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਾਟ ਘਾਟ ਡੀਠਾ ਸਾਧ ਸੰਗ ਪਿਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕ ਮਹਿਮਾ ਬੀਦ ਨਾ ਜਾਣਾ ਏ ਜੀਤਾ ਸੁਣੈ ਤੀਤਾ ਬਖਿਆਨਾ ਏ ਸਾਧਕ ਉਪਮਾ ਤੇ ਗੁਣ ਤੇ ਦੂਰ ਸਾਧਕ ਉਪਮਾ ਰਹੀ ਭਰਪੂਰ ਸਾਧਕ ਸੋਭਾ ਕਰਨਾ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕ ਸੋਭਾ ਉੱਚਤੇ ਉੱਚੇ ਸਾਧਕ ਸੋਭਾ ਮੁੱਚਤੇ ਮੁੱਚੀ ਸਾਧਕ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨ ਪੇਖ ਏਕ ਸੁਮਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਤੀ ਬ੍ਰਹਮ ਗਿਆਨੀ ਸਦਾ ਨਿਰ ਲੇਪ ਜੈਸੇ ਜਲ ਮੈਂ ਕਮਲ ਲੇਪ ਬ੍ਰਹਮ ਗਿਆਨੀ ਸਦਾ ਨਿਰ ਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਾ ਦ੍ਰਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀਰ ਜੇਕ ਜਉਂ ਬਸਦਾ ਕਹੂ ਖੋਦੈ ਕਹੂ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਗੁਨਾਵ ਨਾਨਕ ਜਉ ਪਾਵ ਕੈ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ ਲਾਉ ਜੈਸੇ ਮੈਲ ਨ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਇ ਪ੍ਰਗਾਸ਼ ਜੈਸੇ ਧਰਿ ਉਪਰਿ ਆਕਾਸ਼ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਾ ਨਾ ਅਭਿਮਾਨ ਬ੍ਰਹਮ ਗਿਆਨੀ ਉੱਚਤੇ ਉੱਚਾ ਮਨ ਆਪਣਾ ਸਭਤੀ ਨੀਚਾ ਬ੍ਰਹਮ ਗਿਆਨੀ ਸੇ ਜਨ ਭਈ ਨਾਨ ਜਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਗਲ ਕਿਰੀ ਨਾ ਤਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੋ ਪ੍ਰਿਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰੂ ਮਾ ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ ਬ੍ਰਹਮ ਗਿਆਨੀ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋ ਸੁਭਾਲਾ ਬ੍ਰਹਮ ਗਿਆਨੀ ਸਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰੂ ਨਾਨਕ ਬ੍ਰਹਮ ਗਿਆਨੀ ਜਪਾਏ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਜਾਗਤ ਬ੍ਰਹਮ ਗਿਆਨੀ ਹਮ ਬਹੁਤ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਾ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹਿੱਤਾ ਬ੍ਰਹਮ ਗਿਆਨੀ ਕਾ ਹੋਇ ਅਚੈਂਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ਼ ਵਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਾਲ ਬਲ ਜਾਈਐ ਬ੍ਰਹਮ ਗਿਆਨੀ ਕੋ ਪੂਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਲਾਏ ਬ੍ਰਹਮ ਗਿਆਨੀ ਕੈ ਸਗਲ ਮਨ ਮਾਈ ਬ੍ਰਹਮ ਗਿਆਨੀ ਕਾ ਕਹੁ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਿ ਨਾ ਜਾਏ ਦਾਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਪਖਾਨਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਮ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਥਨੀ ਸਲੋਕ ਹੋਰ ਥਾਰ ਹੈ ਜੋ ਅੰਤਰ ਨਾਮ ਸਰਮੈ ਪੇਖੈ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਨਾਨਕੋ ਪਰ ਸਗਲ ਨਿਸਤਾਰ ਅਸ਼ਪਦੀ ਮਿਥਿਆ ਨਾ ਹੀ ਰਸਨਾ ਪਾਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ਼ ਪਰਤਰੀ ਰੂਪਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤਸੰਗ ਹੇਤ ਕਰ ਨਾ ਸੁਣਾਏ ਕਾਉ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਜ ਦੋਖ ਤੇ ਰਹਿ ਤੋ ਨਾਨਕੋਟ ਮਧਿ ਕੋ ਐਸਾ ਪਰਸ
1: ਕਿਰਪਾਲ ਆਪ ਦਰਿਆਵਰੇ ਨਾਮ ਜਪਾਵੈ ਨਾਨਕ ਵੈਸਨੂੰ ਪ੍ਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਬਾਪਾ ਮਨ ਖਾਵੈ ਤਿਸ ਭੌਤਿਕ ਮਤ ਉਤਮ ਹੋਵੈ ਭਗਵੰਤ ਕੀ ਟਲ ਕਰੇ ਨਤਨੀਤ ਮਨ ਤਨ ਹਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਪਸਾਵੈ ਨਾਨਕੈ ਸਭ ਭਗਵਤੀ ਭਗਵੰਤ ਕੋ ਪਾਵੈ ਸੁਪਨ ਝੁੰਮਨ ਪ੍ਰਬੋਧੇ ਰਾਮ ਨਾਮ ਮਾਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੈ ਸੰਪੰਡਿਤ ਕੇ ਜੀਜਾ ਜੀ ਉਪਦੇਸ਼ਕ ਜੀਵੈ ਹਰ ਕੀ ਕਥਾ ਹਿਰਦੈ ਪਸਾਵੈ ਸੋ ਪੰਡਿਤ ਫਿਰ ਜੋਣ ਨਾ ਆਵੈ ਵੇਦ ਪ੍ਰਾਣ ਸਿਮਰਤ ਬੂਝੈ ਮੂਲ ਸੁਖਮ ਜਾਣੇ ਸਤੂਲ ਚੌਵਰਨਾ ਕੋ ਦੇ ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੇ ਜਪੇ ਕੋ ਨਾਵ ਜੋ ਜੋ ਜਪੈ ਤਿਸਕੇ ਗਤ ਹੋਏ ਸਾਸੰਗ ਪਾਵਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪੁਸਪ੍ਰਿਤ ਮੁਕਤ

ਸਭ ਜਪੀਐ ਪੀ ਅੰਮ੍ਰਿਤੇ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕਿ ਸ਼ਾਵਰ ਨਾਹੀ ਦਸਤਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮੈ ਨਾਮ ਸਮਾਨੇ ਉਠਤ ਬੈਠ ਸੋਵਤ ਨਾਮ ਕਉ ਨਾਨਕ ਜਨ ਕਹਿ ਸਦ ਕਾਮ ਬੋਹਲੋ ਜਸ ਜੇ ਬਦਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤਾ ਤਮ ਕਹਿ ਛਾਏ ਪ੍ਰਭ ਆਪਣੇ ਸਿਉਰਿਆ ਸਮਾਏ ਜੋ ਹੋਵਾ ਹੋ ਵਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਾ ਏਕ ਨਾ ਜਾਨੋ ਆਠ ਪੈਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਿਹੇ ਮਨ ਤਨ ਆਪਣਾ ਤਿੰਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋਂ ਕਾ ਦਾਤਾ ਤਿਸਕੀ ਸਰਮ ਸਰਬ ਸੁਖ ਪਾਵੈ ਤਿਸਕੇ ਦਰਸਾ ਭਾਵ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ

ਭਾਵ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰਦੁਰ ਮਤਮਲ ਹਰੈ ਗੁਰੂ ਬਚਨੀ ਅਰਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਬਡਭਾਗੀ ਹੀ ਸਤਿਗੁਰ ਸਿੱਖ ਆਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰਕਸ਼ ਨਾ ਜਿਨਾਵੈ ਹਰ ਹਰ ਨਾਮ ਦੇ ਸਤਿਆਵੈ ਮਨ ਵਿਚੈ ਸਤਿਗੁਰ ਕੇ ਪਾਸ ਤਿਸ ਸੇਵਕ ਏ ਕਾਰਜ ਰਾਸ ਸੇਵਾ ਕਰ ਤੋ ਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦਿਆ ਨਾਉ ਅਨਕ ਬਾਰ ਗੁਰ ਕਉ ਬਲਜਾਉ ਸਰਮ ਨਿਧਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪ ਨਹਿ ਕਛ ਭਰਮ ਸਹਿ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰ ਸਤਚਰਨ ਗਤ ਨਿਰਮਲ ਰੀਤ ਪੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨੇ ਆਗਾਨੇ ਮਨ ਸੰਤੋਖਾ ਤੁਮ ਪਤੇ ਆਨੇ ਪੂਰਾ ਗੁਰ ਆਖੋ ਜਾਕਾ ਮੰਤਰ ਅੰਮ੍ਰਿਤ ਦਿਸ਼ਟ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਸਲੇ ਮਿਲਾਏ ਜੇ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਾਬੇਕ ਕਾਹੂ ਬੋਲ ਨ ਪੁਛਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਵਰਸ ਭਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਈ ਉਸ ਪੁਰਖਾ ਨਾ ਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣ ਤਾਸ ਹੋ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕੋ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰਾਖੈ ਹਾਰ ਹਾਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈ ਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਦ ਭਿਆ ਦੁਖ ਨਾਠੇ ਪਾਈ ਜਨ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੂਕਾ ਨਿਰਭੋ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਭੀ ਓਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਈ ਸਰਬ ਨਿਰੰਤਰ ਇੱਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾਸ ਸਾਧ ਕੈ ਸੰਗ।

ਅਸਤ ਪਦੀ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰ ਨਾਮ ਆਧਾਰ ਔਰ ਪਵ ਸਮੀਤ ਬਿਸਾਰੋ ਚਰਨ ਕਮਰਿਤ ਮੈਂ ਔਰ ਧਾਰ ਕਰਨ ਕਾਮ ਸੋ ਪ੍ਰਭ ਸਮਰੱਥ ਦਿੜ ਕਰ ਗਉ ਨਾਮ ਮਰ ਵੱਥ ਤਨ ਸੰਚੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਡ ਟੁੱਟਤਾ ਆਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜਰ ਕੀ ਸਰਣੀ ਅਨਕੋ ਪਾਵ

ਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਉ ਬਿਨਸ ਪੂਰਨ ਹੋਏ ਆਸ ਭਗਤ ਪਾਇਆ ਥਮ ਪ੍ਰਗਾਸ ਤਿਤ ਕਰ ਜਾਏ ਬਸੇ ਅਵਿਨਾਸੀ ਗਉ ਨਾਨਕ ਘਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟਿਆ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰੂ ਹਰ ਸਿਮਰ ਪ੍ਰਾਣ ਆਧਾਰ ਅਨਕੋ ਭਾਵਨਾ ਛੂਟਣ ਹਾਰੀ ਸਿਮਰ ਸ਼ਾਸਤਰ ਵੇਦ ਵਿਚਾਰੇ।

ਸੰਗ ਨਾ ਚਾਲ ਸਥਿਰੈ ਧਨਾ ਤੂੰ ਕਿਆ ਲਪਟਾਵੈਂ ਮੂਰਖ ਮਨਾ ਸੁਤਮੀਤ ਕੁਟੰਬਰ ਬਣਤਾ ਇੰਤੇ ਕਹੁ ਤੂੰ ਕਮ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੁ ਕਮ ਛਟਕਾਰ ਆਸਾ ਸਥਿਰ ਅਥ ਸਵਾਰੀ ਝੂਠਾ ਡੰਪ ਝੂਠ ਪਾ ਸਾਰੀ ਜਿੰਦੀ ਤਿਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਏ ਆਨੇ ਭਗਤ ਬਿਨਾ ਬੋ ਡੁੱਬੇ ਸਿਆਣੇ ਅਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕੈਦ ਰਾਤ ਗਤ ਪਾਵੋ ਸਾਰ ਪੂਤ ਸਦਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸਮੈਲ ਬਿਣ ਸਜਾਏ ਹਉ ਮੈਂ ਬਿਖ ਫੈਲ ਹੋਏ ਚਿੰਤ ਬਸੈ ਸੁਖ ਨਾਲ ਸਾਸ ਗਿਰਾ ਸਰਨਾਮ ਸੰਭਾਲ ਛਾੜ ਸਿਆਣਪ ਸਗਲੀ ਮਨਾ ਸਾਸੰਗ ਭਾਵੈ ਸਚ ਧਨਾਰ ਪੂੰਜੀ ਸੰਚ ਕਰੋ ਵਿਵਹਾਰ ਈਆਂ ਸੁਖ ਦਰਗਾਹ ਜੈਕਾਰ ਸਰਵ ਨਿਰੰਤਰ ਏਕੋ ਦੇਖ ਕੋ ਨਾਨਕ ਜਾਕੈ ਮਸਤਕ ਲੇਖ ਏਕੋ ਜਾਪੇ ਕੋ ਸਾਲਾਹਾ ਏਕ ਸਿਮ

ਆਉ ਨੇਤਰੋ ਪੀਰ ਦਰਸ਼ਕ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਉਪਾਵੈ ਸੰਗ ਏਕ ਬਸਤੀ ਜੇਕਰ ਮਹਿਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਬ੍ਰਭ ਛੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾਂ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰਗੁਣ ਯਾਰ ਨੀਚ ਜਾਣ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਈ ਕਿਨਿਮ ਕਰਕੇ ਗੁਣ ਗਾਇਨ ਗਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਦੀ ਹਰ ਹਰ ਨੀਤਾ ਭਲੀ ਸੁ ਕਰਨੀ

ਪਾਰੀ ਦਰਗਨ ਬਹਿ ਕੇ ਤੁਮਾਰੀ ਏਕਾ ਟੇਕ ਰਾਖੋ ਮਨ ਮਾਹੇ ਨਾਨਕ ਬਹੁ ਨਾਪ ਆਵਹਿ ਜਾਏ ਤਿਸੇ ਦੂਰ ਕਾਂ ਕੋ ਜਾਇਓ ਬਰੇ ਰੱਖਣ ਹਰ ਧਿਆਏ ਨਿਰਭਉ ਜਪੇ ਸਗਲ ਭਉ ਮਿਟੈ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਕੋ ਨਾਮ ਜੋ ਤੁਮਨ ਹੂਵਤ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਿਨ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅਮਰ ਜਾਕੇ ਦ੍ਰਿਸ਼ਟ ਦਰਸ਼ਨ ਪੇਖ ਤੁਧਰ ਸ੍ਰਿਸ਼ਟ ਚਨਕ ਮੁਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵਕ ਬ੍ਰਹਮਾਣ ਅੰਤਰਜਾਮੇ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਤ ਨਿਹਾਲ ਤਾਂ ਕਿਨ ਨਾਵਦ ਕਾਲ ਅਮਰ ਪਏ ਅਮਰਾਪਦ ਪਾਇਆ ਸਾ ਸੰਗ ਨਾਨਕ ਕਰ ਧਿਆਇਆ ਸਲੋਕ ਗਿਆ

ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗਤ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਸਕਟ ਮਾਇਨ ਕਰੰਗ ਨਾਨਾ ਦਿਸ਼ਟਾਏ ਨਉਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਸ ਕਾ ਵਿਸਾਮ ਸੰ ਸਮਾਧਨ ਤੈ ਨਾਦ ਕੈ ਨਜਾਈ ਚਰਚ ਬਿਸਮਾਦ ਤਿੰਨ ਦੇਖਿਆ ਜੀ ਸਾਹਿਬ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਕਟਕਟ ਵਿਆਪ ਰਿਆ ਭਗਵੰਤ ਧਰਨ ਮੈਂ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪਰਬ ਤੈ ਪਾਰ ਬ੍ਰਹਮ ਜੈਸੀ ਅਗੈ ਤੈ ਸਕਰਮ ਪੌਣ ਪਾਣੀ ਬੈਸੰਤਰ ਮਾਏ ਚਾਰ ਕੁਣ ਦੈ ਦਿਸੈ ਸਮਾਏ ਤਿਸ ਤੇ ਪਿੰਨਾ ਏ ਕੁਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸਿਆ ਸੂਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲ ਲੈ ਆਪ ਡੋਲ ਨਾ ਕਬੂ ਡੋਲ ਲੈ ਸਰਬ ਕਰਾ ਕਰ ਖੇਲੈ ਖੇਲ ਮੋਲ ਨਾ ਭਾਈ ਅਗੁਣਿਆ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਉਤਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਵਿਸ਼ਵਾਸ ਸਮਝਣਾ ਕਾ ਭੇਖਣ ਸਭ ਬ੍ਰਹਮੋ ਸਮਝਣਾ ਘਿਰਦੇ ਸਭ ਧਰਮੋ ਸਮਝਣਾ ਸੁਣੋ ਸਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖ ਮਨ ਕਰਨ ਕਰਾਵਣ ਹਾਰ ਪ੍ਰਭ ਜਾਨ ਅੰਤਰ ਬਸੇ ਬਾਰ ਪੀ ਓਹੀ ਨਾਨਕ ਦਰਸ਼ਨ ਦੇ ਸਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤ ਸਗਲੀ ਉਤਪਤ ਤਿਸ ਭਾਵੇ ਦਾ ਕਰੇ ਵਿਸਥਾਰ ਤਿਸ ਭਾਵੇ ਦਾ ਇੱਕ ਅੰਕਾਰ ਅਨਕ ਕਲਾ ਲਖੀਨੈ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਮ ਨਿਕਟ ਕਮ ਕਹੀਆ ਦੂਰ ਆਪੇ ਆਪ ਭਰਪੂਰ ਅੰਤਰ ਗਜ ਸਾਪ ਜਨਾਏ ਨਾਨਕ ਤਿਸ ਜਨਾ ਬੁਝਾਏ ਸਰਭੂਤਾ ਵਰਤਾਰਾ ਸਰਵਨੈਣ ਅਪੇਖਣਹਾਰਾ ਸਗਲ ਸਮਗਰੀ ਜਾਗਤ ਧਨਾ ਪੁਣ ਜਸਾ ਵੀ ਸੁਣਾ ਮਨ ਜਾਣੇ ਖੇਲ ਬਣਾਇਆ ਅੱਗੇ ਕਾਰੀ ਕਿੰਨੀ ਮਾਇਆ ਸਭ ਕੇ ਮਦ ਲਿਪਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਸੁਣਾਈ ਬੁਰਾ ਉਰੇ ਕਹੋ ਕਿਨੇ ਕਿਛ ਕਰਾ ਭਲਾ ਕਰ ਤੂੰ ਤਦ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜਧਾਰੀ ਸਭ ਸਾਚ ਉਤਪੋਤ ਆਪਣ ਸੰਗਰਾਚ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰੋ ਤਾਂ ਸੋਝੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਹੋ ਜਾਣ ਜੋ ਜਾਣੈ ਤੇ ਸਦਾ ਸੁਖੋਏ ਆ ਮਿਲਾਏ ਲਏ ਪ੍ਰਭ ਸੋਈ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ

ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਦਨਵ ਨਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਕਲ ਤੇ ਉਦਾਸ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ ਵੱਡੇ ਭਾਗਾਂ ਵਾਲੇ ਹੋ, ਖੁਸ਼ੀਆਂ ਦੇ ਸੁਹਾਵਣੇ ਸਮੇਂ ਸਤਿਗੁਰੂ ਪਾਤਸ਼ਾਹ ਜੀ ਨੂੰ ਪਰਿਵਾਰਾਂ ਨੇ ਬਖਸ਼ਿਸ਼ ਕਰਕੇ ਦਿੱਤੇ ਨੇ। ਸਿੱਖ ਪਰਿਵਾਰ ਦੇ ਸਪੁੱਤਰ ਸਰਦਾਰ ਹਰਦੀਪ ਸਿੰਘ ਡੱਬ ਉਹਨਾਂ ਦੇ ਆਨੰਦ ਕਾਰਜ ਦੀ ਸਫਲਤਾ ਲਈ ਔਰ ਕੁੜਮਾਈ ਪਰਿਵਾਰ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਲਈ ਸਿੱਖ ਪਰਿਵਾਰ ਨੇ ਸਤਿਗੁਰੂ ਪਾਤਸ਼ਾਹ ਚਰਨਾਂ ਦਾ ਓਟ ਆਸਰਾ ਤੱਕਿਆ। ਕੋਈ ਵੀ ਕਾਰਜ ਕੰਮ ਹੋਵੇ, ਸਾਡੇ ਮੰਦਰ ਇੱਕ ਮਨ ਦੇ ਅੰਦਰ ਇੱਕ ਡਰ ਅਤੇ ਭੈ ਬਣ ਜਾਂਦਾ, ਖਬਰੇ ਕਿਵੇਂ ਹੋਵੇਗਾ, ਕੰਮ ਨੇਪਰੇ ਚੜ੍ਹੇਗਾ ਕਿ ਨਹੀਂ, ਕਾਰਜ ਕਿੱਦਾਂ ਦਾ ਹੋਵੇਗਾ, ਕਿਵੇਂ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਸਿੱਖਾ ਘਬਰਾਈ ਨਾ, ਹੌਂਸਲਾ ਤਰਵਾਸ ਧੀਰਜ ਰੱਖੀ, ਗੁਰੂ ਦੇ ਦਰ 'ਤੇ ਆ ਕੇ ਅਰਦਾਸ ਬੇਨਤੀ ਕਰੀ। ਅਤੇ ਅਰਦਾਸ ਵਿੱਚ ਬਹੁਤ ਵੱਡੀ ਤਾਕਤ ਅਤੇ ਸਮਰੱਥਾ ਹੈ, ਇਹ ਆ ਕੇ ਕਹੀਂ ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਨਿਮਾਣਾ ਨਿਤਾਣਾ ਬਣ ਕੇ, ਮਾਣ ਅਹੰਕਾਰ ਚਤਰਾਈਆਂ ਚਲਾਕੀਆਂ ਛੱਡ ਕੇ ਗੁਰੂ ਦੇ ਦਰ 'ਤੇ ਪਹੁੰਚ ਜਾਈਂ ਅਤੇ ਅਰਦਾਸ ਕਰੀ ਦਿਲੋਂ, ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੈ। ਅਰਦਾਸ ਚੇਤੇ ਰੱਖੀ, ਮੈਂ ਹੋਰ ਥਾਂ ਨਾਹੀਂ, ਜਿਸ ਪੈ ਕਰੋਂ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇੱਕ ਮਕਾਨ ਹੁੰਦਾ, ਵੱਡੀ ਬਿਲਡਿੰਗ ਹੁੰਦੀ ਹੈ, ਉਹਨੂੰ ਸਹਾਰਾ ਹੁੰਦਾ ਥੰਮੀਆਂ ਦਾ। ਇਸੇ ਤਰ੍ਹਾਂ ਸਾਡਾ ਮਨ ਡੋਲਦਾ ਰਹਿੰਦਾ, ਪਾਣੀ ਵਿੱਚ ਥਾਲੀ ਪਾ ਲਈਏ ਅਤੇ ਖਲੋ ਜਾਈਏ, ਪਾਣੀ ਟਿਕਦਾ ਨਹੀਂ, ਅਤੇ ਮਨ ਵੀ ਇੱਦਾਂ ਦਾ ਹੈ। ਅਰਦਾਸ ਬੇਨਤੀ ਕਰੀ, ਫਿਰ ਮਨ ਟਿਕ ਜਾਏਗਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਤੂੰ ਕੰਮ ਆਰੰਭ ਕਰ ਸਕਦਾ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਨੇਪੜੇ ਸਿਰੇ ਚਾੜ ਲੈਣਾ ਤੇਰੇ ਵੱਸ ਦੀ ਬਾਤ ਨਹੀਂ, ਇਸੇ ਲਈ ਆ ਕੇ ਅਰਦਾਸ ਕਰਿਆ ਕਰ, ਕੀਤਾ ਲੋੜੀਏ ਕੰਮ, ਸੋ ਅਰਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ। ਸ਼ਬਦ ਆਰੰਭ ਸਰਵਨ ਕੀਤਾ ਸੀ, ਆਪ ਕਰੋ ਹਮਰੇ ਸਭ ਕਾਜ। ਕਾਰਜ ਸਗਲ ਆਰੰਭਿਓ ਕਰ ਕਾ ਠਾਕੁਰ ਕਾ ਭਰੋਸਾ, ਬੰਦੇ ਦਾ ਭਰੋਸਾ ਨਹੀਂ, ਠਾਕੁਰ ਮਾਲਕ ਪਰਮੇਸ਼ਰ ਪਰਮਾਤਮਾ ਦਾ ਭਰੋਸਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਇਹ ਕਾਰਜ ਕਦੋਂ ਬਣਦੇ ਨੇ? ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਬੇਅੰਤ ਸ਼ਬਦ। ਇੱਦਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਪੜ੍ਹਨ ਨੂੰ ਤੁਹਾਨੂੰ ਮਿਲਣਗੇ ਜੇ ਸ਼ਬਦ ਆਏਗਾ ਭਾਈ। ਤਦੋਂ ਕਦੋਂ ਇੱਦਾਂ ਦੇ ਕਾਰਜ ਹੁੰਦੇ ਨੇ? ਬੱਚਾ ਬੱਚੀ ਘਰ ਵਿੱਚ ਜਨਮ ਲੈਂਦੇ ਨੇ, ਮਾਂ ਬਾਪ ਦੀ ਸਦਰ ਇੱਛਾ ਹੁੰਦੀ ਹੈ ਕਦੋਂ ਵੱਡੇ ਹੋਣਿਆਂ ਦੇ ਵਿਆਹ ਦੇ ਕਾਰਜ ਕੀਤੇ ਜਾਣ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਦੋਂ ਪਰਮੇਸ਼ਰ ਪਰਮਾਤਮਾ ਦੀ ਫਿਰ ਮਿਹਰ ਦੀ ਨਿਗਾਹ ਹੋ ਜਾਂਦੀ ਹੈ ਨਾ, ਅਸੀਂ ਸਾਰੇ ਚਾਹੁੰਦੇ ਹਾਂ ਸਾਡੇ 'ਤੇ ਮਿਹਰ ਦੀ ਨਿਗਾਹ ਹੋਏ। ਲੋੜ ਹੈ ਪਾਤਰ ਬਣਨ ਦੀ, ਗੁਰੂ ਦੇ ਦਰ 'ਤੇ ਪਹੁੰਚਣ ਦੀ। ਛੋਟੀ ਜਿਹੀ ਗਾਥਾ ਕਹਿ ਕੇ ਮੈਂ ਸਮਾਪਤੀ ਕਰ ਦੇਣੀ, ਨਾਲ ਆਪਾਂ ਕੁੜਮਾਈ ਦਾ ਸ਼ਬਦ ਪੜ੍ਹਨਾ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਪ੍ਰਭਾਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਸੇਵਾ ਸਿਮਰਨ ਵਿੱਚ ਜੁੱਟ ਜਾਂਦੇ ਨੇ। ਇਸੇ ਤਰ੍ਹਾਂ ਦੀਵਾਨ ਸਜੇ ਹੈ, ਪਾਤਸ਼ਾਹ ਜੀ ਨੇਤਰ ਬੰਦ ਕਰਕੇ ਸਿੰਘਾਸਨ 'ਤੇ ਬੈਠੇ ਹੋਏ ਨੇ। ਸਮਾਪਤੀ ਹੋਈ ਅਤੇ ਸੰਗਤਾਂ ਬੂਹੇ ਦੇ ਅੱਗੇ ਖੜ ਕੇ ਦਰਸ਼ਨਾਂ ਲਈ ਲੋਚਦੀਆਂ ਨੇ ਕਿ ਮਿਹਰ ਦੀ ਨਿਗਾਹ ਹੋ ਜਾਏ, ਕਦੋਂ ਸਤਿਗੁਰੂ ਪਾਤਸ਼ਾਹ ਜੀ ਨੇਤਰ ਖੋਲ੍ਹਣ ਅਤੇ ਸਿੱਧੀ ਨਿਗਾਹ ਸਾਡੇ 'ਤੇ ਪੈ ਜਾਏ। ਅਤੇ ਜੇ ਸਾਡੇ 'ਤੇ ਪੈ ਗਈ, ਫਿਰ ਸਾਡੇ ਕਰੋੜਾਂ ਪਾਪ ਦਗਧ ਹੋ ਜਾਣਗੇ ਅਤੇ ਮਿਹਰ ਦੀ ਨਿਗਾਹ ਨਾਲ ਸਾਡੇ ਕਈ ਕਾਰਜ ਵੀ ਸੌਰ ਜਾਣਗੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਉਹ ਮਾਲਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਜਦੋਂ ਮਿਹਰ ਕਰਦੇ ਨੇ, ਫਿਰ ਸਤਿਗੁਰੂ ਪਾਤਸ਼ਾਹ ਜੀ ਨੇਤਰ ਖੋਲ੍ਹਦੇ ਨੇ ਅਤੇ ਸੰਗਤਾਂ ਅਨੇਕਾਂ ਦਰਸ਼ਨ ਦੀਦਾਰ ਕਰਦੀਆਂ ਨੇ, ਆਪਣੀਆਂ ਅਰਦਾਸਾਂ ਬੇਨਤੀਆਂ ਰੱਖਦੀਆਂ ਨੇ ਅਤੇ ਝੋਲੀਆਂ ਭਰ ਕੇ ਇਸੇ ਮਾਲਕ ਦੇ ਦਰ ਤੋਂ ਜਾਂਦੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਭਾਈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਦੋਂ ਸਤਿਗੁਰੂ ਦੀ ਨਦਰ ਹੋ ਜਾਂਦੀ ਹੈ, ਫਿਰ ਕੱਚ ਸੋਨਾ ਬਣ ਜਾਂਦਾ, ਲੋਹਾ ਪਾਰਸ ਬਣ ਜਾਂਦਾ, ਆਮ ਜਿਹੜੀ ਹੈ ਜ਼ਹਿਰ ਅੰਮ੍ਰਿਤ ਬਣ ਜਾਂਦੀ ਹੈ, ਆਮ ਲੱਕੜ ਜਿਹੜੀ ਹੈ ਚੰਦਨ ਦੀ ਲੱਕੜ ਬਣ ਜਾਂਦੀ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰੂ ਮੁਖ ਭਾਣਿਓ, ਲੋਹੋ ਹੋਇਓ ਲਾਲ ਨਦਰ ਸਤਿਗੁਰ ਜਾ ਤਾਰੈ, ਪਾਹਣ ਮਾਨ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋ ਸ੍ਰੀ ਖੰਡ
ਕਾਠ ਆਮ ਲੱਕੜ ਨੂੰ ਕਹਿੰਦੇ ਨੇ, ਸ੍ਰੀ ਖੰਡ ਚੰਦਨ ਦੀ ਲੱਕੜ ਨੂੰ ਕਹਿੰਦੇ ਨੇ। ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਲਿੱਦਰ ਤਿਨਕੇ ਗਏ, ਸਤਿਗੁਰ ਚਰਨ ਜਨ ਪਰਸਿਆ ਸੀ ਪਾਸ ਪ੍ਰੇਤ, ਸੁਰ ਨਰ ਪਏ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ। ਆਉਣ ਵਾਲੇ ਹਰ ਕਾਰਜਾਂ ਵਿੱਚ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅੰਗ ਸੰਗ ਸਹਾਈ ਹੋਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਆਓ ਕੁੜਮਾਈ ਦਾ ਸ਼ਬਦ ਪੜ੍ਹ ਕੇ, ਉਪਰੰਤ ਕੀਤਾ ਲੋੜੀਏ ਸ਼ਬਦ ਪੜ੍ਹ ਕੇ ਅਰਦਾਸ ਬੇਨਤੀ ਨਾਲ ਜੁੜਾਂਗੇ ਜੀ।

On. Tum rigat mit tum hi nanak das bolai satnam sri vahiguru vahiguru vahiguru tinne taap nivaran hara dukhanta sukrasta ko vigna ko lagi jaki prabhu agge ardas ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਮ ਪ੍ਰਥਮ ਗੋਤੇ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਾਇਰ ਦਿਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜੇ ਰਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਧਾਏ ਸਭ ਥਾਂਈ ਹੋਏ ਸਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਂਈ ਸਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੀਕ ਚਲਾਈ ਤੇ ਗਵਾਹੀ ਦੇ ਕੰਡਿਡ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੀ ਪੋਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਸੇ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵ ਨੂੰਗਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲਬਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਾਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀਆਂ ਪਾਰ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਕਰਨਾਮ ਦੇ ਮੇਰਾ ਮੰਤਨ ਸੀਤਲੋਏ ਕੀਤਾ ਲੋੜੀ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਏ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਰਦਾਰ ਸੰਤੋਖ ਸਿੰਘ ਸਵਰਗਵਾਸੀ ਬੀਬੀ ਹਰਬੰਸ ਕੌਰ ਡੱਬ ਦੇ ਪੋਤਰੇ ਸਵਰਗਵਾਸੀ ਅਮਰਨਾਥ ਸਲੋਤਰਾ ਸਵਰਗਵਾਸੀ ਬੀਬੀ ਤੇਜ ਕੌਰ ਸਲੋਤਰਾ ਸਤਿਗੁਰ ਸ੍ਰੀ ਪਾਤਸ਼ਾਹ ਦੇ ਦੋਹਤੇ ਅਤੇ ਸਰਦਾਰ ਹਰਜਿੰਦਰ ਸਿੰਘ ਡੱਬ ਬੀਬੀ ਸੋਨੀਆ ਕੌਰ ਜੀ ਡੱਬ ਸਤਿਗੁਰ ਸ੍ਰੀ ਪਾਤਸ਼ਾਹ ਦੇ ਸਪੁੱਤਰੇ ਕਾਕਾ ਹਰਦੀਪ ਸਿੰਘ ਡੱਬ ਦੇ ਆਨੰਦ ਕਾਰਜਾਂ ਦੀ ਸਫਲਤਾ ਵਾਸਤੇ ਸਤਿਗੁਰ ਸ੍ਰੀ ਪਾਤਸ਼ਾਹ ਸਾਰੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਉਹ ਟਾਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਗੁਰਸ਼ਬਦ ਚੌਂਕੀ ਜੀ ਕੀ ਅਰਦਾਸ ਹੈ ਜੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜਾਣ ਤੇ ਜਾਣ ਕੇ ਮੁਆਫ਼ ਕਰਨਾ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਗੁਰਮੁਖ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਰੋਹ ਪੜਦੇ ਢੱਕਣੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਬੇਅੰਤ ਦਰਸ਼ਨ ਭੇਟਮਾਇਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਸ੍ਰੀ ਸੁਖਮਨੀ ਸਾਹਿਬ ਦੀਕ ਲੰਗਰਾਂ ਵਾਸਤੇ ਬੇਅੰਤ ਮਾਇਆ ਹਾਦਰ ਕਰਦਨ ਸੇਵਕਾਂ ਦੇ ਖਜ਼ਾਨੇ ਭਰਪੂਰ ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਾਕਾ ਹਰਦੀਪ ਸਿੰਘ ਦੇ ਸਿਰ ਤੇ ਮਿਹਰ ਪ੍ਰਹਿਤ ਰੱਖਣਾ ਦੀਰਘਾਯੂ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਗਰੀਬ ਨਵਾਜ ਸਤਿਗੁਰ ਸ੍ਰੀ ਪਾਤਸ਼ਾਹੀ ਆਪ ਦੀ ਹਜ਼ੂਰੀ ਅੰਦਰ ਜੈਸਾ ਸਤਿਗੁਰ ਸੁਣੀ ਦਾ ਤੈਸੋ ਇਹ ਮੰਡੀਠ ਵਿਛੜਿਆ ਮਿਲੇ ਪ੍ਰੋ ਹਰਦਰ ਗੇ ਕਾਬਲ ਸੀਟ ਹਰਨਾਮੋ ਮੰਤਰ ਦੜਾਇਂਦਾ ਕੱਟੇ ਹੋਮੈ ਰੋਗ
ਨਾਨਕ ਸਤਿਗੁਰੂ ਤਿੰਨਾਂ ਮਿਲਾਇਆ ਜਿਨ ਧੁਰੋ ਪਏ ਸੰਯੋਗ ਸਤਿਗੁਰ ਸੇ ਪਾਤਸ਼ਾਹ ਜੀ। ਕਾਕਾ ਹਰਦੀਪ ਸਿੰਘ ਨੂੰ ਆਪ ਜੀ ਦੀ ਹਜ਼ੂਰੀ ਅੰਦਰ ਕੁੜਮਾਈ ਦੀ ਰਸਮ ਅਦਾ ਹੋਣੀ ਹੈ। ਸਤਿਗੁਰ ਸੇ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਕਾਰਜਾਂ ਚ ਨਿਰਵਿਘਨਤਾ ਸਹਿਤ ਸਫਲਤਾ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੇ ਪਾਤਸ਼ਾਹ ਜੀ। ਦੋਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰ ਹੱਥ ਰੱਖ ਕੇ ਆਪਸੀ ਪ੍ਰੇਮ ਪਿਆਰ ਏਕਤਾ ਇਤਪਾਕ ਹਰ ਮੈਦਾਨ ਫਤਿਹ ਬਖਸ਼ਣੀ ਕਾਰਜਾਂ ਚ ਨਿਰਵਿਘਨਤਾ ਸਹਿਤ ਸਫਲਤਾ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨਾ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਵਿਸਾਧ ਸਿੰਘ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ। ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ। ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਸਤਿਗੁਰ ਸ੍ਰੀ ਪਾਤਸ਼ਾਹ ਕਾਕਾ ਹਰਦੀਪ ਸਿੰਘ ਨੂੰ ਕੁੜਮਾਈ ਦੀ ਰਸਮ ਅਦਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ ਜਿਨ੍ਹਾਂ ਨੂੰ ਮਿਲਿਆ ਵੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੇ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੇ ਜੋ ਪ੍ਰਭ ਕੋ ਮਿਲ ਬੂਚ ਹੈ ਖੋਜ ਰਾਜ ਕਰੇਗਾ ਖਾਲਸਾ ਕੇ ਖੁਆਰ ਹੋਏ ਸਾ ਮਿਲਾਂਗੇ ਬਚਿਸ਼ ਖੁਆਰ ਹੋਏ ਸਾ ਮਿਲਾਂਗੇ ਬਚਿਸ਼।

ਗੁਰੂ ਨਾਨਕ ਸਤਿਗੁਰ ਤੁਠਾ ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ।

ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀ ਹੈ

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ। ਨਾਲ ਨਾਲ ਬੇਨਤੀ ਹੈ, ਸਰਦਾਰ ਹਰਦੀਪ ਸਿੰਘ ਗੁਰੂ ਹਜ਼ੂਰੀ ਅੰਦਰ ਨਮਸਕਾਰ ਕਰਕੇ ਅੱਗੇ ਇੱਥੇ ਬੈਠ ਜਾਣ ਜੀ। ਦੂਸਰਾ ਪਰਿਵਾਰ ਲੜਕੀ ਵਾਲਾ, ਉਹਨਾਂ ਨੂੰ ਬੇਨਤੀ ਹੈ ਜੀ ਕੁੜਮਾਈ ਦੀ ਰਸਮ ਜਿਹੜੀ ਹੈ ਉਹ ਅਦਾ ਕਰਨ ਲਈ ਅੱਗੇ ਆ ਜਾਣ। ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਪਾਵਨ ਹੁਕਮਨਾਮਾ ਸਾਹਿਬ, ਸ਼ਬਦ ਦੀ ਦਾਸ ਸਾਡੀ ਝੋਲੀ ਪਾਉਂਦੇ, ਰਹਾਉ ਦੀਆਂ ਪੰਗਤੀਆਂ, ਗੁਰਸਿੱਖ ਮੀਤ ਚੱਲੋ ਗੁਰਚਾਲੀ, ਹੇ ਗੁਰੂ ਸੁਖ ਮਿੱਤਰੋ ਤੁਸੀਂ ਗੁਰੂ ਚਾਲ ਚੱਲੋ। ਗੁਰੂ ਚਾਲੀ ਕੀ ਹੈ, ਗੁਰੂ ਚਾਲ ਕੀ ਹੈ, ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਣਾ, ਹਿਰਦੇ ਅੰਦਰ ਵਸਾਉਣਾ,

ਸਾਡੇ ਸਤਿਕਾਰਯੋਗ ਉਮੀਦਵਾਰੀ ਵੀਰ, ਇਹਨਾਂ ਨੂੰ ਬੇਨਤੀ ਆ, ਸਤਿਗੁਰੂ ਪਾਤਸ਼ਾਹ ਅਦਬ ਸਤਿਕਾਰ ਰੱਖਣਾ, ਇੱਧਰ ਨੂੰ ਥੋੜ੍ਹੀ ਪਿੱਠ ਨਾ ਹੋਵੇ ਤੁਹਾਡੀ, ਤੁਸੀਂ ਆਪਣਾ ਪਿਕਚਰ ਵੀ ਲਓ, ਕੰਮ ਕਰੋ, ਥੋੜ੍ਹਾ ਜੇ ਤੁਹਾਨੂੰ ਲੱਗਦਾ ਤਾਂ ਥੋੜ੍ਹਾ ਚੇਂਜ ਕਰ ਲਓ ਇਹਨਾਂ ਨੂੰ। ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਦੋਹਾਂ ਪਰਿਵਾਰਾਂ ਦਾ ਮੇਲ ਬਣਿਆ, ਖੁਸ਼ੀਆਂ ਦੇ ਸੁਹਾਵਣੇ ਸਮੇਂ ਪਰਿਵਾਰਾਂ ਨੂੰ ਬਖਸ਼ਿਸ਼ ਕਰਕੇ ਦਿੱਤੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਬਾਣੀ ਪੜ੍ਹਦੇ ਹਾਂ, ਸਾਰੇ ਸ਼ਬਦ ਸਾਖ ਸੰਬੰਧੀਆਂ ਦੇ, ਰਿਸ਼ਤੇ ਨਾਤਿਆਂ ਦੇ ਸਾਡੇ ਸਾਹਮਣੇ ਆਉਂਦੇ ਨੇ। ਮਾਮੇ ਮਾਮੀਆਂ, ਕੁੜਮ ਕੁੜਮਾਈ, ਭੈਣ ਭਰਾ ਦੇ, ਮਾਤਾ ਪਿਤਾ ਦੇ, ਬੱਚੇ ਬੱਚਿਆਂ ਦੇ ਅਨੇਕਾਂ ਰਿਸ਼ਤੇ ਜਿਹੜੇ ਸਾਡੇ ਸਾਹਮਣੇ ਆਉਂਦੇ ਨੇ। ਸਾਨੂੰ ਸੱਭਿਅਤ ਵਿੱਚ, ਵਿਰਸੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲੀਆਂ ਹੋਈਆਂ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਭਾਈ ਜਦੋਂ ਗੁਰੂ ਦੇ ਬਚਨ ਹਿਰਦੇ ਅੰਦਰ ਹੋਣ ਅਤੇ ਵੱਡਿਆਂ ਦਾ ਸਤਿਕਾਰ, ਛੋਟਿਆਂ ਨੂੰ ਪਿਆਰ, ਇਹ ਸਿੱਖਿਆ ਗੁਰੂ ਦੇ ਬਚਨਾਂ 'ਚੋਂ ਲੈ ਕੇ, ਫਿਰ ਕਹਿੰਦੇ ਜ਼ਿੰਦਗੀ ਵਿੱਚ ਸਾਰੇ ਰਿਸ਼ਤੇ ਜਿਹੜੇ ਨੇ ਵਧੀਆ ਨਿਭਦੇ ਨੇ। ਗੁਰੂ ਦਾ ਧੰਨਵਾਦ ਕਰਨਾ, ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਨੂੰ ਯਾਦ ਰੱਖਣਾ ਹਰ ਕਾਰਜ ਵਿੱਚ, ਹਰ ਕੰਮ ਵਿੱਚ, ਅਤੇ ਫਿਰ ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਉਹਨਾਂ ਦੇ ਹਰ ਕਾਰਜਾਂ ਵਿੱਚ ਉਹ ਪਰਮਾਤਮਾ ਜੀ ਆਪ ਖਲੋਂਦੇ ਨੇ। ਕਿਸੇ ਕਵੀ ਦੇ ਬੋਲ ਨੇ, ਕਹਿਣ ਲੱਗੇ, ਸੁਖੀ ਦੁਖੀ ਨਰ ਜਗਤ ਮੈਂ ਧਰਮ ਕਰੈ ਜੇ ਕੋਈ। ਦੋ ਤਰ੍ਹਾਂ ਦੇ ਮਨੁੱਖ ਹੁੰਦੇ ਨੇ, ਸੁਖਿਆਰੇ ਦੁਖਿਆਰੇ ਦੁਨੀਆਂ ਅੰਦਰ, ਅਤੇ ਦੁਖਿਆਰਾ ਮਨੁੱਖ ਕਿਧਰੇ ਧਰਮ ਦਾ ਓਟ ਆਸਰਾ ਲੈ ਲਏ, ਗੁਰੂ ਦੇ ਦਰ 'ਤੇ ਪਹੁੰਚ ਜਾਏ, ਅਰਦਾਸ ਬੇਨਤੀ ਕਰੇ ਅਤੇ ਮਾਲਕ ਜੀ ਰਹਿਮਤ ਕਰਦੇ ਨੇ, ਉਹਦਾ ਦੁੱਖ ਘੱਟ ਜਾਂਦਾ, ਦੁੱਖ ਕੱਟਿਆ ਜਾਂਦਾ। ਅਤੇ ਸੁਖਿਆਰਾ ਮਾਲਕ ਦੇ ਦਰ 'ਤੇ ਪਹੁੰਚ ਜਾਏ, ਅਰਦਾਸ ਬੇਨਤੀ ਕਰਦੇ, ਅਰਦਾਸ ਬੇਨਤੀ ਕਰੇ, ਕਹਿਣ ਲੱਗੇ ਉਹਦੀਆਂ ਖੁਸ਼ੀਆਂ ਵਿੱਚ ਹੋਰ ਚਾਰ ਚੰਨ ਲੱਗ ਜਾਂਦੇ ਨੇ, ਵਾਧਾ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਰਿਵਾਰਾਂ ਦੇ ਸਿਰ 'ਤੇ ਮੇਰਾ ਪ੍ਰਾਤ ਰੱਖਣ ਜੀ। ਕੁੜਮਾਈ ਦੀ ਰਸਮ ਜਿਹੜੀ ਆ ਉਹ ਅਦਾ ਕੀਤੀ ਜਾ ਰਹੀ ਹੈ, ਆਉਣ ਵਾਲੇ ਹਰ ਕਾਰਜਾਂ ਵਿੱਚ ਪਾਤਸ਼ਾਹ ਜੀ ਅੰਗ ਸੰਗ ਸਹਾਈ ਹੋਣ। ਕੁੜਮਾਈ ਦੀ ਰਸਮ ਤੋਂ ਬਾਅਦ ਗੁਰੂ ਘਰ ਵੱਲੋਂ ਸਿਰਪਾਓ ਦਿੱਤਾ ਜਾਏਗਾ, ਉਸ ਤੋਂ ਬਾਅਦ ਸਮਾਪਤੀ ਹੈ ਦੀਵਾਨਾਂ ਦੀ, ਕੜਾਹ ਪ੍ਰਸ਼ਾਦੀ ਦੇ ਵਾਰ ਵਰਤਾਈ ਜਾ ਰਹੀ ਹੈ। ਪਰਿਵਾਰ ਵੱਲੋਂ ਬੇਨਤੀ ਹੈ, ਜਿੰਨੇ ਵੀ ਆਪ ਉਹਨਾਂ ਦੇ ਇਸ ਖੁਸ਼ੀਆਂ ਦੇ ਸੁਹਾਵਣੇ ਸਮੇਂ ਪਹੁੰਚੇ ਹੋ, ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਆਖਿਆ ਜਾਂਦਾ ਜੀ। ਦੁਬਾਰਾ ਫਿਰ ਬੇਨਤੀ ਹੈ ਪਰਿਵਾਰ ਵੱਲੋਂ, ਜਿੰਨੇ ਵੀ ਪਹੁੰਚੇ ਹੋ ਇੱਥੇ ਪਹੁੰਚਣ ਦੇ, ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਆਖਿਆ ਜਾਂਦਾ। ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਬਾਰ ਵਰਤਾਈ ਜਾ ਰਹੀ ਹੈ। ਪਰਿਵਾਰ ਵੱਲੋਂ ਦੋਨੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਭਾਈ, ਸਾਰਿਆਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ, ਆਪ ਸਰਬੱਤ ਸੰਗਤਾਂ ਲਈ ਤਿਆਰ ਕੀਤਾ, ਸਾਰਿਆਂ ਨੇ ਛੱਕ ਕੇ ਜਾਣਾ, ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ। ਦਸਰਿਆਂ ਪਾਸੋਂ ਸਮਾਗਮ ਨਿਭਾਉਂਦੇ ਹਾਂ, ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ, ਗੁਰੂ ਕੀ ਸੰਗਤ ਗੁਰੂ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਹਾਂਜੀ ਬੇਨਤੀ ਹੈ ਤੁਸੀਂ ਉਂਝ ਪਿਆਰ ਜਿਹੜਾ ਸਤਿਕਾਰ ਨਾਲ ਉਹਨੂੰ ਝੋਲੀ ਵਿੱਚ ਪਾ ਦਿਓ।

ਹਾਂਜੀ, ਹੁਣ ਬੇਨਤੀ ਹੈ ਸਰਦਾਰ ਹਰਦੀਪ ਸਿੰਘ ਸਰਪਾਓ ਜੀ, ਜਿਹੜੀ ਬਖਸ਼ਿਸ਼ ਹੈ ਉਹ ਪ੍ਰਾਪਤ ਕਰੋ ਜੀ। ਬਾਅਦ ਵਿੱਚ ਜੇ ਕਿਸੇ ਪਰਿਵਾਰ ਨੇ ਸ਼ਗਨ ਕਰਨਾ ਹੈ, ਹਾਂਜੀ ਤੁਸੀਂ ਕਰ ਲਿਓ, ਬਸ ਕੁੜਮਾਈ ਦੀ ਰਸਮ ਹੋ ਗਈ ਨਾ, ਹੁਣ ਸਰੋਪਾ ਦੇ ਕੇ ਫਿਰ ਤੁਸੀਂ ਜਿਹਨੇ ਸ਼ਗਨ ਕਰਨਾ ਪਰਿਵਾਰ ਨੇ ਉਹ ਤੁਸੀਂ ਕਰ ਲਿਓ।

ਗੁਰਕਰ ਦੇਵਜੀਰ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਸੁਭਾਉ ਦੀ ਬਖਸ਼ਿਸ਼ ਜਿਹੜੀ ਹੈ ਉਹ ਸਰਦਾਰ ਹਰਦੀਪ ਸਿੰਘ ਉਹਨਾਂ ਨੂੰ ਦੇ ਰਹੇ ਨੇ। ਗੁਰੂ ਹਜ਼ੂਰੀ ਅੰਦਰ ਪਹੁੰਚੋ ਜੀ।

ਹਾਂਜੀ ਸਰਦਾਰ ਹਰਦੀਪ ਸਿੰਘ ਬੈਠ ਜਾਓ। ਹੁਣ ਪਰਿਵਾਰ ਨੇ ਸ਼ਗਨ ਕਰਨਾ, ਜਿਨ੍ਹਾਂ ਨੇ ਹੋਰ ਪ੍ਰੇਮੀਆਂ ਨੇ ਸ਼ਗਨ ਕਰਨੇ ਨੇ, ਰਿਸ਼ਤੇਦਾਰਾਂ ਨੇ ਸ਼ਗਨ ਕਰਨਾ, ਉਹ ਕਰ ਲਓ ਜੀ। ਬਾਅਦ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਬਾਹਰ ਵਰਤਾਈ ਜਾ ਰਹੀ ਹੈ, ਗੁਰੂ ਕਾ ਲੰਗਰ ਸਾਰਿਆਂ ਨੇ ਛੱਕ ਕੇ ਜਾਣਾ। ਇਸ ਬੇਨਤੀ ਨੂੰ ਪ੍ਰਵਾਨ ਕਰਨਾ, ਜਿੰਨੇ ਵੀ ਬੈਠੇ ਹੋ ਗੁਰੂ ਦਾ ਅਦਬ ਸਤਿਕਾਰ ਧਿਆਨ ਵਿੱਚ ਰੱਖਣਾ ਜੀ। ਇੱਧਰ ਨੂੰ ਤੁਹਾਡੀ ਕੋਈ ਪਿੱਠ ਨਾ ਹੋਏ, ਆਰਾਮ ਦੇਰ ਨਾਲ ਸ਼ਗਨ ਕਰਕੇ, ਥੋੜੀਆਂ ਗੱਲਾਂ ਬਾਤਾਂ ਤੋਂ ਸੰਕੋਚ ਕਰਕੇ ਗੁਰੂ ਪਾਤਸ਼ਾਹ ਜੀ ਦਾ ਸਤਿਕਾਰ ਜਿਹੜਾ ਮਨ ਵਿੱਚ ਧਾਰਨ ਕਰਨਾ ਜੀ, ਮਨ ਵਿੱਚ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।